ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ

ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉਂ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦ

ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ।

ਕਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਖੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ

ਸ੍ਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ।

ਸਹਿ ਕੋਸਾ ਤਿਸ ਪਾਛੈ ਬਚਰੇ ਚਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ

ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹਿ ਹਰ

ਗੁਰੂ ਸਭ ਨੇ ਧਿਆਇਆ, ਜਿਸ ਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨੁੱਖ ਗਵਾਇਆ, ਤੂੰ ਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਭਾਵਕ ਤਿਨਹੇ ਕੀਆ, ਪੰਕਜ ਮੂਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤ।

ਭਿੰਨ ਤੁਹੇ ਤੀਤੀ ਤੁਮਰਾ ਲਖਾ ਨ ਜਾਏ ਫਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸਿਸ਼ਟ ਦਿਖਾਏ ਅਚੰਮ ਭਾਵ ਆਦ ਜੁਗਾਦ ਸਰੂਪ ਸਵਯੰ ਭਾਵ ਆਵ ਰੱਛਾ ਮੇਰੀ ਤੁਮ ਕਰੋ ਸਿੱਖੋ ਵਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪ ਤਨਕ ਮੈਂ ਹਰੇ ਹੋ ਰਿੱਧ ਸਿੱਧ ਕਰਮ ਸਭ ਹੋਈ

ਪਿਆ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੀ ਸੁਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤਹੁ ਸ਼ਬਦ ਧਰੋ ਪਿਆਰੂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰ

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਜੀ ਵਧੀ ਪਾਛੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰੰਕਤ ਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵਾ ਚਾਹੇ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੇ ਅੰਤਰ ਕੇ ਗਲਤ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹਿ ਦੇਖ ਨੇਟ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਿੱਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜੇ ਆੜੇ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਿੰਘ ਨਿਭਾਇਆ ਤੇ ਨਾ ਵੀ ਕਮਾਈ ਦਾ ਧਿਆਨ ਦੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਲ ਗੁਰਦੁਆਰਿਆਂ ਦਾ ਧਿਆਨ ਦੇ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਿਆ ਆਏ ਦੇਖ ਦੇਖ ਕੀ ਫਤਿਹ ਬ੍ਰਿਤ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤੂ ਜੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨੂੰ ਆਜ ਪੰਥ ਸਦਾ ਸਿਆਜ ਦਿੱਤਾਜ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਸਰਦਾਰ ਸਿਵਾਸ ਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਘਰ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਗਰੀਬ ਨਵਾਜ ਜੀ ਆਪ ਦੇ ਚੰਨ ਕਾਲਾ ਦਾਸ ਜੀ ਨੇ ਆਪਣੀ ਬਖਸ਼ਿਸ਼ ਕੀਤੀ ਹੈ ਅੱਧ ਜਾਣਾ ਪਿੱਤਰ ਗੁਰਬਾਣੀ ਸੁਖਣ ਸਾਧ ਸੰਬੂਨ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕਿਤੇ ਕਿਰਪਾ ਕਰੋ ਭੂਈਆਂ ਭੁਲਾ ਚੁੱਕਾਂ ਦੀ ਮਾਫੀ ਬਖਸ਼ੋ ਫੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿੱਤਾਂ ਨੁਕਸਾਨ ਕੀ ਬਾਤ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੇ ਬਾਰੇ ਬੁੱਧੀ ਬਖਸ਼ਿਸ਼ ਕਰੋ ਵੀ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਅਤੇ ਕਲਾਮ ਸ਼ਾਦੀ ਦੇ ਗਿਆ ਤਿਆਰ ਕਰਨ ਹਾਜ਼ਰ ਆਪ ਦੀ ਭੋਗ ਲਾਓ ਸ਼ੀਲ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਏ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਚੁੱਟ ਸਵਾਈ ਪ੍ਰਵਾਨ ਕਰਨੀ ਦਾਰ ਆਪ ਦੇ ਧਿਆਨ ਸੇਵਾ ਕਰਨੀ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਬਾਲਤਾ ਕਰੋ ਗਰੀਬ ਨਵਾਜ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦੇ ਤੇ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਨ ਤਨ ਗ੍ਰੰਥ ਉਤਾਰ ਬਤਾ ਜੀ ਆਪ ਦੇ ਚੰਨ ਕਮਾਂ ਦਾਸ ਉਤਾਰ ਦੇ ਬਖਸ਼ੀ ਦਾ ਦਰ ਦੇ ਸੇਵਾ ਪਰਿਵਾਰ ਵੱਲੋਂ ਕਾਕਾ ਪ੍ਰਦੀਪ ਸਿੰਘ ਦੇ ਆਪਰੇਸ਼ਨ ਹੋਣਾ ਸੱਚੇ ਪਾਤਸ਼ਾਹ ਜੀ ਅਤੇ ਉਸਦੀ ਸਫਲਤਾ ਵਾਸਤੇ ਕਾਕਾ ਪ੍ਰਦੀਪ ਸਿੰਘ ਦੀ ਤੰਦਰੁਸਤੀ ਵਾਸਤੇ ਚਾਢੀ ਕਲਾ ਵਾਸਤੇ ਬੇਨਤੀ ਕਰਦੇ ਦਿੱਤਾ ਜੀ ਪਰਿਵਾਰ ਵੱਲੋਂ ਅਤੇ ਇਹਨਾਂ ਦੇ ਡੈਡੀ ਬਲਵਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਬੇਨਤੀ ਕਰ ਦਿੱਤਾ ਜੀ ਪਰਿਵਾਰ ਨੂੰ 130 ਡਾਲਰ ਆਪ ਦੇ ਚੈਨਲ ਭੇਟਾ ਦੇ ਪ੍ਰਾਂਤ ਦਿੱਤਾ ਬਖਸ਼ਿਸ਼ ਕਰਦੇ ਹੋਏ ਹਾਂ ਕਾਕਾ ਪ੍ਰਦੀਪ ਸਿੰਘ ਨੂੰ ਅਤੇ ਉਹਨਾਂ ਦੇ ਡੈਡੀ ਭਾਈ ਬਲਵਿੰਦਰ ਸਿੰਘ ਨੂੰ ਇਹਨਾਂ ਦੋਹਾਂ ਪੁੱਤਰਾਂ ਨੂੰ ਦਿੱਤਾ ਜੀ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿਨਾਂ ਬਖਸ਼ਦਾਰ ਚੜ੍ਹਦੀ ਕਲਾ ਬਖਸ਼ੋ ਅਤੇ ਬੱਚੇ ਦੇ ਆਪਰੇਸ਼ਨ ਹੋਏ ਆਪ ਅੰਕਸਾਂ ਕਿਉਂਕਿ ਆਪ ਬੱਚੇ ਰੱਖਿਆ ਕਰਦੀ ਮੇਰੇ ਪਾਸ ਰੱਖਣਾ ਤੇ ਆਪਰੇਸ਼ਨ ਸਫਲ ਬਖਸ਼ੀ ਕਰਕੇ ਬੱਚੇ ਨੂੰ ਤੰਦਰੁਸਤੀ ਬਖਸ਼ੋ ਜੀ ਗਰੀਬ ਨਵਾਜ ਕਿਰਪਾ ਕਰੋ ਮੇਰੇ ਕੋਲੋਂ ਦਿੱਤਾ ਜੀ ਖਾਤਾ ਬੰਦ ਸੇ ਕੌਮ ਨੂੰ ਏਕਤਾ ਸੁਭਾਗ ਪਿਆ ਅੱਜ ਬਖਸ਼ੀ ਕਰਕੇ ਸੱਤ ਲੋਹ ਦਾਲ ਬਖਸ਼ੋ ਚਾਢੀ ਕਲਾ ਬਖਸ਼ੋ ਚੰਨਾ ਜੋੜ ਗੁਰਾਂ ਦਾ ਪਿਆਰ ਬਾਲ ਦਾ ਕਰੋ ਜੀ ਦਿੱਤਾ ਦੂਰ ਦਰੇ ਕਰਨ ਬੈਠੀਆਂ ਲਾਈਫ ਕਰਦਾ ਕੀ ਸਰਵਣ ਕਰ ਰਹੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਦੇ ਤਿਰ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬਣਾਏ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾਂ ਦੀ ਬਾਹੀ ਬਖਸ਼ੋ ਪਿੱਤਰ ਗੁਰਨਾਮ ਬਖਸ਼ੀ ਕਰਕੇ ਬ੍ਰਹਮ ਅੱਜ ਦੇ ਸ਼ਾਮ ਦੇ ਕਥਾ ਈਦ ਬਾਹਮ ਸਾਹਿਬ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਤੈਨਾਤ ਦੀ ਬਣਾਓ ਸਹੀ ਪਿਆਰੀ ਮੈਨੂੰ ਜੀ ਨੇ ਬਣਾ ਨਾਮ ਚੇਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੀ ਜਲਾਯੂ ਪੰਥ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਂਗੇ ਵਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

0: आप वाहिगुरु जी की फतेह। राग सूही महल्ला पंजवां घर तीजा एक ओंकार सत गुर प्रसाद मिथन मोह अगन शोक सागर कर कृपा उदार हर नागर। वाहिगुरु जी का खालसा वाहिगुरु जी की फतेह।
1: मेरे राम राय ज्यों राखै त्यों रहिए तुद भावै ता नाम जपाव है सुख तेरा दिता लहिए। धन धन साहब गुरु ग्रंथ साहब जी पावन पवित्र इलाही दरबार दी हाजरी भर के इलाही बाणी के पाठ कीर्तन कथा सरवण करके साहबां दी बख्शां लहरी परम सत्कार जो सतसंग जीओ। वाहिगुरु जी का खालसा वाहिगुरु जी की फतेह। आप जी विभाग जो अरदास उपरंत आप जी ने बड़ा ही सुंदर हुक्मनामा सरवण किया है। गुरु कृपा करे सानू हुक्मनामे की उपदेश से चलन की समर्थ बख्शे। सूचनावां संगतों को बेनती है जो नॉर्थ ते साउथ हाल की दो मंजरिया बिल्डिंगा बन रही उन्होंने वास्ते वह तो वह दसवंध करके हिस्सा पा के गुरु दी बख्शा लाओ जी। तो अगे जिन्होंने सहज पाठ सरबत के भले वास्ते घर रखे ने उन्होंने बेनती है कि उन्होंने भोग आपां पाउणे ने 21 जून नूं ऐतवार नूं मेन हाल दे विच इत्थे 10 बजे सवेरे। आप जी ने 10 तों पहलां पुज जाणा। जे आप जी ने अपना नाम नहीं लिखाया हले अरदास वास्ते टैक्सट कर देना 408-712-4145 ते 408-712-4145 ते। ਸੰਗਰਾਂਦ 15 ਜੂਨ ਨੂੰ ਆ ਰਹੀ ਜੀ ਹਾੜ ਦੀ ਅਤੇ 16 ਤੋਂ ਆਪਾਂ ਸੰਗਤੀ ਰੂਪ ਵਿੱਚ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ ਸ਼ਾਮ ਨੂੰ ਮੇਨ ਹਾਲ ਵਿੱਚ ਕਰਨੇ ਨੇ 7:30 ਤੋਂ ਲੈ ਕੇ 8:45 ਵਜੇ ਤੱਕ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਨ ਸ਼ਹੀਦੀ ਨੂੰ ਸਮਰਪਿਤ ਜੋ 18 ਜੂਨ ਨੂੰ ਹੈ। 18 ਜੂਨ ਨੂੰ ਵੀ ਉਹ ਨਦੇੜੇ ਸੰਬਲੀ ਸਵੇਰ ਸ਼ਾਮ ਕੀਰਤਨ ਦਰਬਾਰ ਹੋਣਗੇ ਪਰ 21 ਨੂੰ ਸਾਰਾ ਦਿਨ ਇਸ ਪਾਸੇ ਹੀ ਸਮਰਪਿਤ ਹੋਵੇਗਾ ਕੀਰਤਨ ਦਰਬਾਰ ਦਾ। 21 ਸ਼ਾਮ 18 ਸ਼ਾਮ ਨੂੰ ਹੀ ਸਿੱਖ ਹੈਰੀਟੇਜ ਨਾਈਟ ਹੈਗੀ ਆ ਜਾਂ ਦੀ ਬੇਸਬਾਲ ਗੇਮ 'ਚ 6:30 ਸ਼ਾਮ ਨੂੰ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ ਉੱਥੇ ਪਰਿਵਾਰ ਸਮੇਤ। ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਦੇ ਡੀਨ ਸਾਡੇ ਪਾਸ ਆ ਰਹੇ ਨੇ 28 ਜੂਨ ਨੂੰ ਕੀਰਤਨ ਕਰਨਗੇ ਉਹ ਦੁਪਹਿਰ ਨੂੰ ਐਤਵਾਰ ਨੂੰ 11:20 ਤੋਂ 12:30 ਤੱਕ। 24-28 ਨੂੰ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀ ਲੜਕੇ ਅਤੇ ਸੰਗਤਾਂ ਰਲ ਕੇ ਮਨਾ ਰਹੀਆਂ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਿਆਹ ਦਾ ਪੁਰਬ। ਤਿੰਨੇ ਦਿਨ ਇਲਾਹੀ ਬਾਣੀ ਦੇ ਅਖੰਡ ਪਾਠ ਦੀ ਸੇਵਾ ਅਤੇ ਗੁਰੂ ਕੇ ਲੰਗਰ ਦੀ ਸੇਵਾ। ਗੁਰਮਤ ਕੈਂਪ ਲੱਗ ਰਿਹਾ ਜੀ ਫਰੀ ਬੱਚਿਆਂ ਵਾਸਤੇ 6 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਦਾਖਲੇ ਦੇ ਫਾਰਮ ਇਸ ਆਉਂਦੇ ਐਤਵਾਰ ਆਪ ਜੀ ਨੂੰ ਭਰਨ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਜੀ। ਫਸਟ ਕਮ ਫਸਟ ਸਰਵ ਦੇ ਹਿਸਾਬ ਨਾਲ ਹੋਵੇਗਾ ਕਿਉਂਕਿ ਕਈ ਵਾਰੀ ਸਾਡੀ ਲਿਮਿਟ ਹੁੰਦੀ ਆ ਅਸੀਂ ਇੰਨੇ ਹੀ ਬੱਚੇ ਲੈਣੇ ਆ ਬੱਚੇ ਬੱਚੀਆਂ ਫਿਰ ਉਸ ਤੋਂ ਬਾਅਦ ਰਹਿ ਜਾਂਦੇ ਨੇ ਬਾਕੀ ਦੇ। ਫਰੀ ਕੈਂਪ ਹੈਗਾ ਸੋ ਜਿਨ੍ਹਾਂ ਨੇ ਉਸ ਵਿੱਚ ਲੰਗਰ ਸੇਵਾ ਪਾਉਣੀ ਹੈ ਜਾਂ ਹੋਰ ਉਹ ਵੀ ਉਸ ਦਿਨ ਐਤਵਾਰ ਭਾਈ ਅਰਨ ਸਿੰਘ ਹੁਣਾਂ ਨੂੰ ਸੰਪਰਕ ਕਰ ਲੈਣ। ਆਓ ਹੁਣ ਆਪਾਂ ਕੀਰਤਨ ਪਹਿਲਾਂ ਸਰਵਣ ਕਰੀਏ। ਭਾਈ ਸਾਹਿਬ ਅਹੰਕਾਰ ਸਿੰਘ ਜੀ ਉਹਨੇ ਵਾਲੇ ਪਾਸੋਂ 7 ਵਜੇ ਤੱਕ ਫਿਰ ਕਥਾ ਕਰਨਗੇ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ 7 ਤੋਂ ਲੈ ਕੇ 7:45 ਤੱਕ 7:45 ਤੋਂ ਲੈ ਕੇ ਅਤੇ 8:30 ਵਜੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਤੋਂ ਉਹਨਾਂ ਦਾ ਜਥਾ। 8:30 ਵਜੇ ਸਮਾਪਤੀ ਹੋਵੇਗੀ ਜੀ ਅੱਜ ਦੇ ਦੀਵਾਨ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੇ ਘਰਾਂ ਨੂੰ ਜਾਈਏ, ਮਹਾਰਾਜ ਦੇ ਦਰਸ਼ਨ ਕਰਕੇ ਹਾਜ਼ਰੀਆਂ ਭਰ ਕੇ ਦਰਬਾਰ ਦੀਆਂ ਇਹ ਬਖਸ਼ਿਸ਼ ਨਾਲ ਜਪਦੇ ਜਪਦੇ ਜਾਈਏ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਤੁਹਾਡੀ ਸਾਡੀ ਸਭਨਾਂ ਦੀ ਝੋਲੀ ਪੈ ਜਾਏ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਭਾਈ ਸਾਹਿਬ ਜੀ ਗਿਆਨੀ ਸਿਕੰਦਰ ਸਿੰਘ ਜੀ ਗੁਰਮਤ ਵਿਚਾਰਾਂ ਨਾਲ ਆਪ ਜੀਆਂ ਦੀਆਂ ਝੋਲੀਆਂ ਭਰਨਗੇ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,

ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਬੇਸਮਾਰ ਅਥਾਹ ਅਕੰਤ ਅਤੁਲੇ ਜਿਉਂ ਬੁਲਾਵਾ ਤਿਉਂ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਵਾਰ ਮਲਹਾਰ ਕੀ ਮਹਲਾ ਪਹਿਲਾ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁੰਨ ਇੱਕ ਓ ਅੰਕਾਰ

ਪਹਿਲਾ ਤੀਜਾ ਗੁਰ ਮਿਲੀ ਹੈ ਗੁਰ ਮਿਲਿਆ ਮਨ ਰਹਿਸੀਐ ਜਿਉਂ ਉੱਠੈ ਧਰਨ ਸਿਗਾਰ

ಹೃದಯಾತ್ರಿಚನಾನಿಂದಬುರಿ ಕಾಮ ಕ್ರೋಧ ವಿಕರಾಲ ಇನ್ನೀ ಅಖೀ ನದರ ನ ಆವಹಿ ಜಿಚರ ಸಬದ ನಾ ಕರೇ ವಿಚಾರ ತುದ ಪಾವೈ ಸಂತೋಖಿಯಾ ಚೂಕೈ ಆಲ ಜಂಜಾಲ ಮೂಲ ರಹೈ ಗುರ ಸೇವೆಯ ಗುರ ಪೌಡೀ ಬೋಹಿತ ನಾನಕ ಲಗ್ಗೀ ತತ್ ಲೈ ತೂ ಸಚ್ಚಾ ಮನ ಸಚ ಪರಮ ಸನ್ಮಾನಯೋಗ ಧನ ಧನ ಸತ್ಗುರು ಸಾಹಿಬ್ ಶ್ರೀ ಗುರು ಗ್ರಂಥ ಸಾಹಿಬ್ ಮಹಾರಾಜ ಜೀ ದೇ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਨੇ ਰਹਿਮਤ ਵਰਤਾਈ ਹੈ, ਉਦਮ ਬਖਸ਼ਿਆ ਹੈ, ਸਮਤ ਬਖਸ਼ੀ ਹੈ, ਗੁਰੂ ਕੀ ਹਜ਼ੂਰੀ ਚ ਚੱਲ ਕਰਕੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੁਰਕੀ ਬਾਣੀ ਨਾਲ ਸਾਡੀ ਸਾਂਝ ਬਣ ਜਾਏ, ਐਸਾ ਅਵਸਰ ਮੇਰੇ ਮਾਲਕ ਨੇ ਖੁਦ ਬਖਸ਼ਿਆ ਹੈ। ਗੁਰੂ ਕੇ ਕੀਰਤਨੀਏ ਆਪ ਜੀ ਨੂੰ ਭਾਈ ਅਨੂਪ ਸਿੰਘ ਜੀ, ਓਂਕਾਰ ਸਿੰਘ ਜੀ ਬੜੇ ਸੱਜੇ ਢੰਗ ਨਾਲ ਵੱਡੇ ਕੀਆਂ ਵਡਿਆਈਆਂ ਕਰਕੇ ਗਏ ਨੇ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਇਸ ਮਹਾਨ ਖਜ਼ਾਨੇ ਦੇ ਵਿੱਚੋਂ ਤੁਰਕੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਪਾਵਨ ਸ਼ਬਦ ਕਿਉਂਕਿ ਲੜੀਵਾਰ ਵਾਰਾਂ ਦੀ ਵਿਚਾਰ ਚਰਚਾ ਹੈ, ਕੱਲ ਬਸੰਤੀ ਵਾਰ ਕਿਉਂਕਿ ਬੜੀ ਛੋਟੀ ਸੀ, ਉਹਦੀ ਆਪਾਂ ਵਿਚਾਰ ਕਰਨ ਦਾ ਯਤਨ ਕੀਤਾ ਜਿੰਨੀ ਕੁ ਮੱਤ ਮਾਲਕ ਨੇ ਬਖਸ਼ੀ ਹੈ। ਤੇ ਅੱਜ ਦੀ ਇਹ ਵਾਰ ਮਲਹਾਰ ਰਾਗ ਦੀ ਹੈ। ਮੂਲ ਰੂਪ ਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਵਾਰ ਦੀਆਂ ਪੌੜੀਆਂ ਰਚੀਆਂ ਨੇ ਤੇ ਸਲੋਕ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਇਸ ਵਾਰ ਨਾਲ ਸੰਬਾਧਿਤ ਕੀਤੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਤੇ ਉਦੋਂ ਹੀ ਇਹਨਾਂ ਸ਼ਬਦਾਂ ਦੇ ਨਾਲ ਵਾਰਾਂ ਦੇ ਨਾਲ ਕੁਝ ਵਾਰਾਂ ਦੇ ਨਾਲ ਕੁਝ ਧੁਨੀਆਂ ਦਾ ਜ਼ਿਕਰ ਕੀਤਾ ਹੈ ਕਿ ਕਿਹੜੀ ਵਾਰ ਕਿਹੜੀ ਧੁਨੀ ਤੇ ਜੋ ਪ੍ਰਚਲਿਤ ਸਨ ਉਸ ਵਕਤ ਉਹਦੇ ਤੇ ਗਾਉਣੀ ਹੈ। ਆਸਾ ਦੀ ਵਾਰ ਆਪਾਂ ਰੋਜ਼ ਸਰਵਣ ਕਰਦੇ ਹਾਂ, ਉਹਦੇ ਪ੍ਰਤੀ ਹੁਕਮ ਹੈ, ਟੁੰਡੇ ਸਰਾਜੇ ਕੀ ਧੁਨੀ। ਤੇ ਇੱਥੇ ਮੇਰੇ ਮਾਲਕ ਨੇ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਉੱਪਰ ਗਾਉਣ ਦਾ ਜਿਹੜਾ ਸਾਨੂੰ ਇਸ਼ਾਰਾ ਦਿੱਤਾ ਹੈ। ਪੰਜਾਬ ਦੀ ਧਰਤੀ ਤੇ ਢਾਡੀ ਵਾਰਾਂ ਗਾਉਂਦੇ ਸਨ ਤੇ ਇਹ ਬਹੁਤੀ ਵਾਰੀ ਜੋ ਲੋਕ ਕਿੱਸੇ ਸਨ ਜਾਂ ਰਾਜਿਆਂ ਦੀਆਂ ਆਪਸੀ ਬਹਾਦਰੀਆਂ ਜੰਗਾਂ ਦਾ ਜ਼ਿਕਰ ਕਰਦੇ ਸਨ। ਰਾਜਿਆਂ ਨੇ ਇਹ ਰੱਖੇ ਵੀ ਹੁੰਦੇ ਸਨ ਤਾਂ ਕਿ ਫੌਜਾਂ ਵਿੱਚ ਜੋਸ਼ ਭਰ ਲਈ, ਵੀਰ ਰਸ ਲਈ ਢਾਡੀ ਚਾਹੀਦੇ ਸਨ। ਛੇਵੇਂ ਪਾਤਸ਼ਾਹ ਜੀ ਨੇ ਵੀ ਢਾਡੀ ਪ੍ਰਵਾਨ ਕੀਤੇ, ਥਾਪੜਾ ਦਿੱਤਾ। ਉਹਨਾਂ ਨੂੰ ਤੁਰਕੀ ਬਾਣੀ ਇਹਨਾਂ ਧੁਨੀਆਂ ਤੇ ਗਾਉਣ ਦਾ ਵੀ ਹੁਕਮ ਹੈ। ਲਿਖੇ ਮੁਤਾਬਕ ਜੋ ਪੜਤਾਲ ਮਿਲਦੀ ਹੈ, ਰਾਣਾ ਕੈਲਾਸ਼ ਅਤੇ ਮਾਲ ਦਿਓ ਇਹ ਦੋ ਭਰਾ ਸਨ। ਜੰਮੂ ਕਸ਼ਮੀਰ ਇਲਾਕੇ ਵਿੱਚ ਇਹਨਾਂ ਦੀ ਰਿਆਸਤ ਸੀ, ਚੰਗਾ ਰਾਜ ਭਾਗ।
ਲੇਕਿਨ ਦਿੱਲੀ ਦੀ ਹਕੂਮਤ ਨੇ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਵੈਰ ਪਵਾ ਦਿੱਤਾ, ਆਪਸੀ ਲੜਾਈ ਕਰਵਾ ਦਿੱਤੀ, ਕਿਉਂਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ। ਇਹ ਦੋਵੇਂ ਭਰਾ ਆਪਸ ਵਿੱਚ ਖਹਿਬੜੇ, ਇੱਕ ਹਾਰ ਗਿਆ ਤੇ ਦੂਜੇ ਨੇ ਉਹਨੂੰ ਕੈਦੀ ਕਰ ਲਿਆ। ਪਰ ਕਿਰਪਾ ਇਹ ਹੋਈ, ਭਰਾ ਨੂੰ ਭਰਾ ਤੇ ਤਰਸ ਆਇਆ, ਫਿਰ ਅੰਦਰ ਦਾ ਸੱਚ ਪਤਾ ਲੱਗਾ ਵੀ ਸਾਨੂੰ ਲੜਾਉਣ ਵਾਲੀ ਕੋਈ ਤੀਜੀ ਧਿਰ ਹੈ। ਇਹਨਾਂ ਆਪਸ ਵਿੱਚ ਸੁਲਾਹ ਕੀਤੀ, ਰਾਜ ਭਾਗ ਨੂੰ ਦੋ ਥਾਈਂ ਬਰਾਬਰ ਦਾ ਵੰਡ ਲਿਆ ਤੇ ਸਮੇਂ ਦੇ ਰਾਈਟਰਾਂ ਨੇ ਜਿਹੜੇ ਉਸ ਵਕਤ ਕਿੱਸਾਕਾਰ ਸਨ ਉਹਨਾਂ ਨੇ ਇਹਨਾਂ ਦੀ ਵਾਰ ਲਿਖੀ, ਬਹਾਦਰੀ ਦੀ ਵੀ, ਕਿਵੇਂ ਲੜੇ ਵੀ ਤੇ ਇੱਕ ਦੂਜੇ ਨੂੰ ਖਿਮਾ ਕਿਵੇਂ ਕੀਤਾ ਹੈ, ਫਿਰ ਭਰਾ ਦੇ ਭਰਾ ਕਿਵੇਂ ਮਿੱਤਰ ਬਣੇ। ਇਹ ਕਿੱਸਾ ਉਦੋਂ ਚੱਲਿਆ, ਵਾਰਾਂ ਉਦੋਂ ਲਿਖੀਆਂ ਗਈਆਂ ਤੇ ਢਾਡੀਆਂ ਨੇ ਗਾਈਆਂ ਤੇ ਜਿਹੜੀ ਧੁਨ ਤੇ ਉਹ ਵਾਰ ਉਹਨਾਂ ਦੀ ਗਾਈ ਗਈ ਸੀ ਉਹ ਪ੍ਰਚਲਿਤ ਸੀ ਪੰਜਾਬ ਵਿੱਚ। ਗੁਰੂ ਸਾਹਿਬਾਂ ਨੇ ਉਸ ਧੁਨ ਨੂੰ ਪ੍ਰਵਾਨ ਕੀਤਾ ਤੇ ਗੁਰੂ ਕੇ ਕੀਰਤਨੀਆਂ ਨੂੰ, ਗੁਰੂ ਕੇ ਢਾਡੀਆਂ ਨੂੰ ਕਿਹਾ ਇਸ ਵਾਰ ਦਾ ਜਦੋਂ ਤੁਸੀਂ ਗਾਇਨ ਕਰਨਾ ਹੈ ਇਸ ਟਿਊਨ ਤੇ ਕਰਨਾ ਹੈ, ਇਸ ਧੁਨ ਤੇ ਕਰਨਾ ਹੈ। ਵਾਰ ਦੀ ਪ੍ਰਮਤਾ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਖੇਪ ਮੂਲ ਮੰਤਰ ਦਿੱਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਨਿਰੰਕਾਰ ਇੱਕ ਹੈ ਤੇ ਉਹ ਰਮਿਆ ਹੋਇਆ ਸਾਰੇ ਘਟ ਘਟ ਮੈਂ ਹਰਜੂ ਬਸੈ। ਉਹਦੇ ਤੀਕ ਪਹੁੰਚ ਕਰਨ ਦੇ ਲਈ ਜੁਗਤੀ ਚਾਹੀਦੀ ਹੈ ਤੇ ਜੁਗਤੀ ਮਿਲਦੀ ਹੈ ਗੁਰੂ ਕੋਲੋਂ। ਜਦੋਂ ਗੁਰੂ ਦੇ ਆਖੇ ਲੱਗ ਕੇ ਇਹ ਮਨ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ ਪੈਂਦਾ ਫਿਰ ਇਹਨੂੰ ਉਸ ਨਿਰੰਕਾਰ ਦੀ ਸੋਝੀ ਆਉਣੀ ਸ਼ੁਰੂ ਹੋ ਜਾਂਦੀ। ਜੁਗਤੀ ਹੈ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ, ਉਹਦਾ ਸਿਮਰਨ ਕਰਨਾ, ਉਹਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਰੱਖਣਾ, ਕਿਸੇ ਵਕਤ ਵੀ ਨਿਰੰਕਾਰ ਦੇ ਨਾਮ ਨਾਲ ਦੂਰੀ ਨਾ ਬਣੇ, ਇਹ ਮਕਸਦ ਹੈ। ਇਹ ਪ੍ਰਾਪਤੀ ਦਾ ਸਾਧਨ ਹੈ, ਇਹ ਦਰ ਹੈ, ਗੁਰੂ ਦਰ ਹੈ, ਜਿਹਦੇ ਵਿੱਚ ਦੀ ਲੰਘ ਕੇ ਨਿਰੰਕਾਰ ਤੀਕ ਪਹੁੰਚਿਆ ਜਾ ਸਕਦਾ, ਉਹਦੇ ਨਾਲ ਭੇਦਤਾ ਹੋ ਸਕਦੀ ਹੈ। ਤੇ ਇਸ ਪਾਵਨ ਵਾਰ ਦੀ ਪਰੰਪਰਾ ਦੇ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਹੈ। ਆਮ ਤੌਰ ਤੇ ਸਲੋਕ ਦੋ ਚਾਰ ਪੰਕਤੀਆਂ ਦਾ ਹੁੰਦਾ ਹੈ, ਇਹ ਵੱਡਾ ਸਲੋਕ ਹੈ, ਨੌ ਪੰਕਤੀਆਂ ਦਾ ਸਲੋਕ ਹੈ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਬੜੀ ਘਾਲਣਾ ਕੀਤੀ, ਵੱਡੀ ਉਮਰ ਚ ਗੁਰੂ ਘਰ ਆਏ ਸਨ। ਇਹ ਯਾਦ ਰੱਖਣ ਵਾਲੀ ਬਾਤ ਹੈ ਕਿ ਜਦੋਂ ਇਹਨਾਂ ਦਾ ਜਨਮ ਹੋਇਆ ਹੈ, ਤਿੰਨ ਸ਼ਖਸੀਅਤਾਂ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਇਹ ਤੇ ਅੰਗਦ ਦੇਵ ਜੀ ਜੇ ਗੁਰੂ ਨਹੀਂ ਬਣੇ, ਇਹਨਾਂ ਦੇ ਹੁੰਦਿਆਂ ਗੁਰੂ ਬਣ ਵੀ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਸਨ ਤੇ ਅਮਰਦਾਸ ਜੀ ਆਪਣੇ ਬਚਪਨੇ ਵਿੱਚ, ਅਜੇ ਇਹ ਹੋਰਨਾਂ ਦੇਵੀ ਦੇਵਤਿਆਂ ਦੇ ਥਾਂ ਤੇ ਜਾਂਦੇ ਸਨ, ਇਹਨਾਂ ਦੀ ਮੁਲਾਕਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਨਹੀਂ ਹੋਈ, ਲੇਕਿਨ ਮੌਜੂਦ ਸਨ ਸਰੀਰਕ ਤੌਰ ਤੇ। ਤਿੰਨ ਗੁਰੂ, ਤਿੰਨ ਸਰੀਰਕ, ਖੈਰ ਉਹਨਾਂ ਦੇ ਜੀਵਨ ਫਲਸਫੇ ਨੂੰ ਜੇ ਸੁਚੱਜੇ ਢੰਗ ਨਾਲ ਥੋੜੇ ਸ਼ਬਦਾਂ ਚ ਵੇਖਣਾ ਹੋਵੇ ਤੇ ਉਹਨਾਂ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਬੜੇ ਦਿੱਤੇ ਨੇ, ਬੜੇ ਪਿਆਰੇ ਢੰਗ ਨਾਲ ਸਾਖੀਕਾਰਾਂ ਨੇ ਲਿਖੇ ਨੇ, ਕਲਮਕਾਰਾਂ ਨੇ ਲਿਖੇ ਨੇ। ਕਹਿਣ ਲੱਗੇ ਸਭ ਤੋਂ ਵੱਡਾ ਜਿਹੜਾ ਤਾਪ ਹੈ ਉਹ ਹੈ ਧੀਰਜ, ਧੀਰਜ ਨਾਲੋਂ ਕੋਈ ਵੱਡਾ ਤਾਪ ਨਹੀਂ। ਫਿਰ ਕਹਿਣ ਲੱਗੇ ਜੇ ਸੁੱਖ ਹੈ ਸਭ ਤੋਂ ਵੱਡਾ ਤੇ ਇਹ ਸੰਤੋਖ ਨਾਲ ਜਿੰਨਾ ਸੰਤੋਖ ਨਾਲੋਂ ਵੱਡਾ ਕੋਈ ਸੁੱਖ ਨਹੀਂ। ਜਿਹਦੇ ਕੋਲ ਸਬਰ ਸੰਤੋਖ ਆ ਗਿਆ ਉਹ ਰਾਜਾ ਹੈ, ਜਿਸ ਅਵਸਥਾ ਵਿੱਚ ਵੀ
ਕਈਆਂ ਕੋਲ ਇੱਕ ਡੰਗ ਦੀ ਰੋਟੀ ਹੁੰਦੀ ਹੈ, ਇੱਕ ਡੰਗ ਦਾ ਆਟਾ ਹੁੰਦਾ, ਤੇ ਬੜੇ ਸਬਰ ਸੰਤੋਖੜੇ ਮਾਲਕਾ ਹੈ, ਕੋਈ ਹਾਇ ਹਾਇ ਕਰਨ ਦੀ ਲੋੜ ਨਹੀਂ, ਮੇਰੇ ਕੋਲ ਪ੍ਰਸ਼ਾਦੇ ਜੋਗਾ ਪਿਆ ਹੋਇਆ ਹੈ, ਜੋ ਮਿਲ ਗਿਆ ਉਹਦੇ ਵਿੱਚ ਸਬਰ ਕਰ ਲੈਣਾ, ਦੱਸਣਾ ਉਹਦੀ ਕਿਰਤ ਤੇ ਅਸਾਂ ਨੇ ਕਰਨੀ ਕਰਨੀ, ਕਿਸੇ ਦੀ ਛਾਲ ਥਾਂ ਪੈ ਜਾਂਦੀ, ਕਿਸੇ ਦੀ ਨਹੀਂ, ਸਭ ਨੇ ਛਾਲਾਂ ਮਾਰੀਆਂ ਨਾ, ਯਤਨ ਤੇ ਕਰਦਾ ਅਮੀਰ ਹੋ ਜਾਈਏ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੁਸੀਂ ਸਬਰ ਤੇ ਸੰਤੋਖ ਵਿੱਚ ਆ ਜਾਓ, ਇਹਦੇ ਨਾਲੋਂ ਵੱਡਾ ਸੁੱਖ ਕੋਈ ਨਹੀਂ, ਤੇ ਲਾਲਚ ਜਿੱਡੀ ਕੋਈ ਬਰਿਆਈ ਨਹੀਂ। ਜਦੋਂ ਲਾਲਚੀ ਬੰਦਾ ਹੋ ਜਾਂਦਾ, ਸਮਝ ਲਓ ਸਾਰੇ ਔਗਣ ਆ ਜਾਣਗੇ। ਲਾਲਚ ਨਾਲੋਂ ਵੱਡੀ ਕੋਈ ਬਰਿਆਈ ਨਹੀਂ, ਇਹ ਗੁਰੂ ਅਮਰਦਾਸ ਮਹਾਰਾਜ ਨੇ ਗੁਰਸਿੱਖਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਸੀ। ਕਹਿਣ ਲੱਗੇ ਗੁਰੂ ਗੁਰੂ ਕੇ ਸਿੱਖ, ਭਾਈ ਨੇਕੀ ਸੱਚੇ ਪਾਤਸ਼ਾਹ ਜੀ ਕੀ ਹੈ? ਕਹਿਣ ਲੱਗੇ ਦਇਆ ਤੋਂ ਵੱਡੀ ਕੋਈ ਨੇਕੀ ਨਹੀਂ। ਕਿਸੇ ਤੇ ਦਇਆ ਕਰ ਦੇਣੀ, ਕਿਸੇ ਟੁੱਟੇ ਨੂੰ ਜੋੜ ਦੇਣਾ, ਗਰੀਬ ਦੀ ਬਾਂਹ ਫੜ ਲੈਣੀ, ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਥਾਂ ਹੋਰ ਜ਼ਿਕਰ ਆਉਂਦਾ। ਕਹਿਣ ਲੱਗੇ ਐ ਗੁਰਸਿੱਖਾ, ਮਾਲਕ ਤੈਨੂੰ ਚੁਬਾਰੇ ਬਖਸ਼ ਦੇਵੇ ਤੇ ਐਸਾ ਨਾ ਹੋਵੇ ਕਿ ਬਾਰੀਆਂ ਬੰਦ ਕਰਕੇ ਸੌਂ ਜਾਏ, ਤੈਨੂੰ ਬਾਹਰੋਂ ਕਿਸੇ ਦੁਖਿਆਰੇ ਦੀ ਆਵਾਜ਼ ਆ ਜਾਣੀ ਚਾਹੀਦੀ, ਰਾਤ ਦੇ ਕਿਸੇ ਵਕਤ ਵੀ ਆ ਜਾਏ, ਇੰਨਾ ਉੱਚਾ ਨਾ, ਇੰਨਾ ਬੋਲਾ ਨਾ ਹੋ ਜਾਈ, ਦਰਵਾਜ਼ੇ ਬੰਦ ਕਰਕੇ ਵੱਡੇ ਗੇਟ ਲਾ ਕੇ ਨਾ ਸੌਂ ਜਾਈ, ਵੀ ਦੁਖਿਆਰਾ ਕੋਈ ਤੇਰੇ ਅੱਗੇ ਆਪਣੀ ਫਰਿਆਦ ਰੱਖਣੀ ਚਾਹੇ, ਤੇਰੇ ਤੱਕ ਪਹੁੰਚ ਹੀ ਨਾ ਸਕੇ। ਗੁਰੂ ਕਾ ਸਿੱਖ ਹਮੇਸ਼ਾ ਹਮੇਸ਼ਾ ਦੁਨੀਆਂ ਲਈ ਹਮੇਸ਼ਾ ਉਹ ਉਪਲਬਧ ਰਹਿੰਦਾ, ਹਾਜ਼ਰ ਰਹਿੰਦਾ, ਜਾਂ ਐਬੂਲੈਂਸ ਰਹਿੰਦੀ ਨੇ, ਇੱਦਾਂ ਉਸਦਾ ਹਾਜ਼ਰ ਰਹਿਣਾ ਬਣਦਾ ਆਂਢ ਗੁਆਂਢ ਦੇ ਪ੍ਰਤੀ। ਸ਼ਹਿਨਸ਼ਾਹ ਕਹਿਣ ਲੱਗੇ ਖਿਮਾ, ਪੰਜਵਾਂ ਬਚਨ ਸੀ, ਕਿਸੇ ਨੂੰ ਖਿਮਾ ਕਰ ਦੇਣੀ, ਇਹਦੇ ਨਾਲੋਂ ਵੱਡਾ ਕੋਈ ਜਿਹੜਾ ਨਾ ਹਥਿਆਰ ਨਹੀਂ ਹੈ। ਗੁਰੂ ਰਹਿਮਤ ਵਰਤਾਏ, ਸਿੱਧੀ ਜੀ ਬੋਲੀ ਦੇ ਕਹੇ ਹੋਏ ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਸਾਨੂੰ ਬਾਣੀ ਸਮਝ ਲੱਗਦੀ, ਕਈ ਵਾਰੀ ਨਹੀਂ ਲੱਗਦੀ, ਲੇਕਿਨ ਜਦੋਂ ਵਾਰਤਾਵਾਂ ਲਿਖੀਆਂ ਨੇ ਸੱਚੇ ਪਾਤਸ਼ਾਹ ਦੀਆਂ, ਸਾਖੀਆਂ ਲਿਖੀਆਂ ਨੇ, ਉਹਨਾਂ ਦਾ ਮਤਲਬ ਵੀ ਸਮਝਾਉਣਾ ਹੁੰਦਾ। ਸਾਖੀ ਦਾ ਮਤਲਬ ਵੀ ਸਿੱਖਿਆ, ਗੁਰਬਾਣੀ ਦਾ ਮਤਲਬ ਵੀ ਸਿੱਖਿਆ, ਉਹ ਗੁਰੂ ਨਾਲ ਸੰਬੰਧਿਤ ਕਿਸੇ ਹੋਰ ਨੇ ਲਿਖੀ ਹੁੰਦੀ ਹੈ। ਬਾਣੀ ਦਾ ਇਹ ਹੈ ਵੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਲਿਖੀ ਹੈ, ਸਤਿਗੁਰ ਜੀ ਨੇ ਰਹਿਮਤ ਵਰਤਾਈ। ਇਸ ਪਾਵਨ ਪਵਿੱਤਰ ਬਾਣੀ ਦੀ ਜੋ ਆਪਾਂ ਜਿਸ ਦੀ ਵਿਚਾਰ ਕਰਨ ਲੱਗੇ ਹਾਂ, ਮਲਾਰ ਕੀ ਵਾਰ ਦਾ ਪਹਿਲਾ ਸਲੋਕ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ, ਤੇ ਇਹਦੇ ਵਿੱਚ ਮੇਰੇ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਸ਼ੁਰੂਆਤ ਕਰਦੇ ਨੇ, ਸਲੋਕ ਮਹਲਾ ਤੀਜਾ। ਗੁਰ ਮਿਲਿਆ ਮਨ ਰਹਿਸੀਆ, ਜੋ ਉੱਠੇ ਧਰਨ ਸ਼ਿਗਾਰ। ਕਹਿਣ ਲੱਗੇ ਜਦੋਂ ਗੁਰੂ ਮਿਲ ਪੈਂਦਾ ਹੈ ਨਾ, ਇਉਂ ਕਹਿ ਲਓ ਜੇ ਬੰਜਰ ਧਰਤੀ ਤੇ ਮੀਂਹ ਪੈ ਗਿਆ, ਕਿਉਂਕਿ ਇਹਨਾਂ ਦੀ ਘਾਲਣਾ ਬੜਾ ਲੰਮਾ ਸਮਾਂ 60-62 ਸਾਲ ਇਹ ਗੰਗਾ ਦੇ ਦਰਸ਼ਨਾਂ ਨੂੰ ਜਾਂਦੇ ਰਹੇ, ਹਰ ਸਾਲ ਜਾਂਦੇ ਸਨ, ਸਾਲ ਵਿੱਚ 2 ਵਾਰੀ ਵੀ ਜਾਣ ਦਾ ਜ਼ਿਕਰ ਕਈ ਥਾਈਂ ਕੀਤਾ ਹੈ। ਲੇਕਿਨ ਅੰਦਰ ਦੀ ਭਾਵਨਾ, ਅੰਦਰ ਦਾ ਖੜਾਓ, ਅੰਦਰ ਦਾ ਜਿਹੜਾ ਟਿਕਾਵ ਹੈ ਨਹੀਂ ਸੀ ਬਣ ਰਿਹਾ। ਮਾਲਕ ਦੀ ਰਹਿਮਤ ਹੋਈ, ਕਿਸੇ ਮਿਹਣਾ ਮਾਰਤਾ, ਤੂੰ ਨਗੁਰਾ ਹੀ ਫਿਰਦਾ ਅਜੇ ਤੀਕ, ਕਿਉਂਕਿ ਗੁਰੂ ਬਿਨਾਂ ਗੱਤ ਨਹੀਂ ਹੈ, ਤੇ ਪਛਤਾਵਾ ਜਾ ਗਿਆ। ਉਮਰ ਭਾਵੇਂ ਬਿਰਧ ਹੈ, 60-62 ਸਾਲ ਦੀ ਉਮਰ, ਮਨ ਵਿੱਚ ਇੱਕ ਲਾਲਸਾ ਪੈਦਾ ਹੋ ਗਈ, ਗੁਰੂ ਚੁਣ ਲੈਣਾ ਚਾਹੀਦਾ, ਗੁਰੂ ਬਣਾ ਲੈਣਾ ਚਾਹੀਦਾ। ਅੰਦਰ ਤੜਪ ਹੈ, ਰਾਤ ਨੀਂਦ ਨਹੀਂ ਆ ਰਹੀ, ਲੰਘ ਗਈ ਗੁਰੂ ਲੱਭਾਂ ਤੇ ਲੱਭਾਂ, ਕਿੱਥੋਂ ਤੀਰਥਾਂ ਤੇ ਬੜਾ ਘੁੰਮ ਲਿਆ ਹੈ। ਸਹੀ ਮਾਨਿਆਂ ਵਿੱਚ ਅੰਦਰ ਠੰਡਕ ਪਾਉਣ ਵਾਲਾ ਗੁਰੂ ਪ੍ਰਾਪਤ ਨਹੀਂ ਹੋਇਆ, ਤੇ ਸਬੱਬ ਬਣ ਗਿਆ। ਸਾਡੀ ਜ਼ਿੰਦਗੀ 'ਚ ਬੜੇ ਸਬੱਬ ਸਾਨੂੰ ਮਿਲਦੇ ਨੇ ਸੁਧਰਨ ਦੇ ਤੇ ਸਿੱਖਣ ਦੇ, ਨਾ ਸਿੱਖੀਏ ਤੇ ਗੱਲ ਵੱਖਰੀ, ਔਰ ਖਿਆਲ ਕਰੋ ਸਬੱਬ ਹੀ ਰੱਬ ਬਣ ਜਾਂਦਾ ਬਹੁਤੀ ਵਾਰੀ। ਘਰ ਵਿੱਚ ਬੱਚੀ, ਭਰਾ ਦੀ ਨੂੰਹ ਰਾਣੀ,
ਬੀਬੀ ਅਮਰੋ ਜੀ ਨੇ ਦੁੱਧ ਰਿੜਕਣਾ ਪਾਇਆ, ਆਮ ਘਰਾਂ ਚ ਦੁੱਧ ਰਿੜਕਦੇ ਅੰਮ੍ਰਿਤ ਵੇਲੇ ਉੱਠ ਕੇ। ਤੇ ਗੁਰਮਤ ਵਿਚਾਰਧਾਰਾ ਨਾ ਹਰ ਘਰ ਹੀ ਜਿਹੜੀ ਉਹ ਧਰਮਸ਼ਾਲਾ ਬਣ ਜਾਏ, ਧਰਮਸ਼ਾਲਾ ਬਣ ਹੀ ਜਾਂਦੀ ਜਦੋਂ ਸਵੇਰੇ ਬੀਬੀ ਉੱਠੇ ਤੇ ਉੱਠ ਕੇ ਰੱਬ ਨਾਲ ਸਤਨਾਮ ਵਾਹਿਗੁਰੂ ਜਪਣ ਲੱਗ ਜਾਏ, ਰੋਟੀ ਪਕਾਉਂਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਲੇ। ਉਹ ਲੰਗਰ ਗੁਰੂ ਘਰ ਲੰਗਰ ਹੀ ਆ ਨਾ, ਅਸੀਂ ਭੁਲੇਖੇ ਵਿੱਚ ਪੈ ਜਾਂਦੇ ਵੀ ਜਿਹੜਾ ਗੁਰਦੁਆਰੇ ਪੱਕਦਾ ਗੁਰੂ ਘਰ ਲੰਗਰ, ਜਿਹੜਾ ਘਰ ਵਿੱਚ ਪੱਕਦਾ ਉਹ ਸ਼ਾਇਦ ਮੇਰਾ ਨਹੀਂ ਪਾਏ। ਦਾਣਾ ਪਾਣੀ ਗੁਰੂ ਕਾ ਹੈ, ਦੇਣ ਵਾਲਾ ਹੋਰ ਹੈ, ਤੇਰੇ ਜਿੰਮੇ ਸੇਵਾ ਹੀ ਆ। ਪਰਿਵਾਰ ਨੂੰ ਖਵਾ ਲਾ, ਬਾਹਰਲੇ ਨੂੰ ਖਵਾ ਲਾ, ਤੇਰੀ ਮਰਜ਼ੀ। ਘਰ ਵਿੱਚ ਬੱਚੀ ਨੇ ਰਿੜਕਣਾ ਪਾਇਆ ਤੇ ਰਿੜਕਣਾ ਪਾਉਂਦੀ ਪਾਉਂਦੀ ਬੜੀ ਮਿੱਠੀ ਧੁੰਨ ਦੇ ਨਾਲ ਪਾਠ ਕਰਦੀ ਪਈ ਹੈ। ਹੁਣ ਖਾਲ ਕਰਿਓ, ਇਹ ਪ੍ਰਚਾਰ ਨਹੀਂ ਕਰਦੀ ਵੀ, ਪਾਠ ਕਰਦੀ ਪਈ। ਤੇ ਉਹ ਬਜ਼ੁਰਗ ਨੇ ਸੁਣ ਲਿਆ ਜਿਹੜਾ ਤਰਫਦਾ ਪਿਆ ਵੀ ਗੁਰੂ ਚਾਹੀਦਾ ਗੁਰੂ ਚਾਹੀਦਾ, ਉਹਦੇ ਅੰਦਰ ਠੰਡਕ ਪਈ। ਨੇੜੇ ਹੋ ਕੇ ਝੱਕ ਕੇ, ਕਿਉਂਕਿ ਨੂੰਹ ਰਾਣੀ ਹੈ, ਬਾਣੀ ਨੂੰ ਬੜੇ ਪਿਆਰ ਨਾਲ ਸੁਣਿਆ। ਜਦੋਂ ਸਮਾਪਤੀ ਹੋਈ ਤੇ ਆਪਣੀ ਧੀ ਰਾਣੀ ਨੂੰ ਪੁੱਛਣ ਲੱਗਾ, ਬੇਟਾ ਜਿਹੜਾ ਸ਼ਬਦ ਪੜਿਆ ਇਹ ਕਿੱਥੋਂ ਆਇਆ, ਕਿਹੜੇ ਗੁਰੂ ਦਾ ਕੀ ਹੈ? ਬੜੀ ਠੰਡਕ ਪਾਈ ਇਹਨੇ। ਹੁਣ ਉਹਨੇ ਦੱਸਿਆ, ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ, ਜਿਹਦੀ ਗੁਰਗੱਦੀ ਤੇ ਮੇਰੇ ਸਤਿਕਾਰਯੋਗ ਪਿਤਾ ਜੀ ਆਪ ਸੁਭਾਏਮਾਨ ਨੇ। ਹੁਣ ਜੇ ਘਰ ਵਿੱਚ ਵੀ ਬਾਣੀ ਪੜੀਏ, ਪ੍ਰਚਾਰ ਆਪਣੇ ਆਪ ਹੀ ਹੋ ਜਾਂਦਾ, ਬੱਚਾ ਆਪੇ ਵੇਖ ਕੇ ਮਾਂ ਬਾਪ ਗੁਟਕਾ ਫੜ ਲੈਂਦਾ, ਬਜ਼ੁਰਗ ਵੀ ਪ੍ਰੇਰਣਾ ਲੈ ਲੈਂਦਾ, ਬਹੁਤੇ ਬਾਹਰ ਪ੍ਰਚਾਰ ਦੀ ਲੋੜ ਨਹੀਂ। ਐਸਾ ਗੁਰੂ ਕਰ ਗਿਆ ਫਿਰ ਗੁਰੂ ਕਾ ਹੀ ਹੋ ਗਿਆ ਬਸ, ਫਿਰ ਮੁੜਿਆ ਨਹੀਂ। ਗੁਰੂ ਅੰਗਦ ਦੇਵ ਜੀ ਹਜ਼ੂਰੀ ਜਾ ਕੇ ਸੇਵਾ ਕੀਤੀ ਦਿਨ ਰਾਤ, ਐਸਾ ਮਨ ਔੜਿਆ ਸੀ, ਐਸਾ ਮਨ ਪਿਆਸਿਆ ਸੀ, ਲੰਮੀ ਕਿਰਤ ਸੀ, ਹਿਸਾਬ ਲਓ 60 ਸਾਲ ਦੀ ਉਮਰ 'ਚ ਪਹੁੰਚਦੇ, 12 ਸਾਲ ਸੇਵਾ ਕਰਦੇ ਨੇ, ਘਾਲਣਾ ਕਿੱਡੀ ਜ਼ਬਰਦਸਤ ਹੈ। ਗੁਰੂ ਸਾਹਿਬ ਨੇ ਇਸ਼ਨਾਨ ਕਰਾਉਣਾ, ਉਮਰ ਵਿੱਚ ਛੋਟੇ ਨੇ, ਉੱਦਾਂ ਸਾਕ ਵਜੋਂ ਕੁੜਮ ਨੇ, ਲੜਕੇ ਵਾਲੇ ਭਰਾ ਦੇ ਕੁੜਮ ਹੋਏ, ਆਪਣੇ ਵੀ ਕੁੜਮ, ਪਰ ਮਨ ਨੂੰ ਮਾਰ ਲਿਆ ਤੇ ਗੁਰੂ ਟੁੱਟ ਪਿਆ। ਗੁਰੂ ਉਸ ਦਿਨ ਟੁੱਟਾ ਜਦੋਂ ਕਿਸੇ ਆ ਕੇ ਕਿਹਾ, ਸੱਚੇ ਪਾਤਸ਼ਾਹ ਤੁਹਾਡਾ ਸਿੱਖ ਜਿਹੜਾ ਰੋਜ਼ ਪਾਣੀ ਲਿਆ ਕੇ ਤੁਹਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਵਾਉਂਦਾ ਹੈ ਨਾ ਦੂਰੋਂ, ਅੱਜ ਮੂੰਹ ਹਨੇਰੀ ਝੱਖੜ ਦੇ ਵਿੱਚ ਡਿੱਗ ਪਿਆ। ਤੇ ਗੁਰੂ ਸੱਚੇ ਪਾਤਸ਼ਾਹ ਬਚਨ ਸੁਣ ਕੇ ਤੇ ਵਾਹਿਗੁਰੂ ਕਰਦੇ ਉੱਠ ਖਲੋਤੇ, ਵਾਹ ਭਾਈ ਵਾਹ, ਮੈਂ ਕਦੋਂ ਤੋਂ ਡੀਕਦਾ ਖਾਂ ਕਿ ਮੇਰਾ ਸਿੱਖ ਤਨ ਕਰਕੇ ਮਨ ਕਰਕੇ ਡਿੱਗ ਪਏ। ਤੇ ਗੁਰੂ ਪਾਤਸ਼ਾਹ ਨੇ ਇਸ ਡਿੱਗੇ ਹੋਏ ਸਿੱਖ ਨੂੰ ਗਲਕੜੀ ਵਿੱਚ ਲੈ ਲਿਆ ਤੇ ਤਖ਼ਤ ਤੇ ਬਿਠਾ ਦਿੱਤਾ, ਆਪ ਚਰਨਾਂ ਵਿੱਚ ਬੈਠ ਗਏ। ਐਸੀ ਘਟਨਾ ਇਸ ਗੁਰੂ ਦੀ, ਗੁਰੂ ਅਮਰਦਾਸ ਮਹਾਰਾਜ ਜੀ ਦੀ। ਐਸੇ ਗੁਰ ਕੋ ਬਲ ਬਲ ਜਾਈਏ ਜਿਹਨੇ ਕਿਰਪਾ ਕਰਤੀ, ਰਹਿਮਤ ਕਰ ਦਿੱਤੀ, ਡਿੱਗੇ ਨੂੰ ਚੁੱਕ ਕੇ ਗਲੇ ਨਾਲ ਲਾ ਲਿਆ, ਤਖ਼ਤ ਤੇ ਬਿਠਾ ਦਿੱਤਾ। ਉਸ ਮਹਾਨ ਸ਼ਖਸੀਅਤ ਤੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਇਹ ਪਾਵਨ ਸ਼ਬਦ ਹੈ ਵੀ ਜਦੋਂ ਮਨ ਹਰਖਿਆ ਹੈ, ਮਨ ਔੜ ਲੱਗੀ ਹੈ, ਵਕਾਰਾਂ ਨੇ ਸਰੀਰ ਨੂੰ ਤਪਾ ਦਿੱਤਾ ਹੈ, ਰੁੱਖਾਪਨ ਆ ਗਿਆ, ਸੋਕਾ ਹੋ ਗਿਆ, ਪਤਝੜ ਹੋ ਗਈ, ਗਰਮ ਦੀ ਲੂਹ ਨੇ ਲੂਹ ਸੁੱਟਿਆ, ਧਰਤੀ ਬੰਜਰ ਹੋ ਗਈ, ਛੱਪੜਾਂ ਦੇ ਸਰੋਵਰਾਂ ਦੇ ਜੀਵ ਪਾਣੀ ਸੁੱਕਣ ਕਰਕੇ ਮਰ ਗਏ, ਇਹ ਅਵਸਥਾ ਮੇਰੀ ਸੀ। ਪਰ ਜਦੋਂ ਮੈਨੂੰ ਗੁਰੂ ਮਿਲ ਪਿਆ, ਜਦੋਂ ਗੁਰੂ ਨੇ ਰਹਿਮਤ ਕਰ ਦਿੱਤੀ, ਗੁਰੂ ਨਾਲ ਮਿਲਾਪ ਹੋ ਗਿਆ ਤੇ ਮੇਰਾ ਸਰੀਰ ਐਸਾ ਹੋ ਗਿਆ, ਗੁਰ ਮਿਲਿਆ ਮਨ ਰਹਿਸੀ ਐਸਾ ਆਨੰਦਿਤ ਹੋ ਗਿਆ, ਜਿਉ ਉੱਠੇ ਧਰਨ ਸ਼ਿਗਾਰ। ਜਿਸ ਤਰ੍ਹਾਂ ਧਰਤੀ ਬੰਜਰ ਜਿਹੜੀ ਸੁੱਕੀ ਹੋਈ ਹੈ, ਮੀਂਹ ਨੂੰ ਤਰਸਦੀ, ਤੇੜਾਂ ਪਾੜ ਗਈਆਂ ਕਿਹਦੇ ਵਿੱਚ, ਉਹਦੇ ਤੇ ਮੀਂਹ ਵੁੱਟ ਜਾਏ ਨਾ, ਮੀਂਹ ਪੈ ਜਾਏ ਤੇ ਫਿਰ ਰੌਣਕਾਂ ਲੱਗ ਜਾਂਦੀਆਂ, ਡੱਡੂ ਨਿਕਲ ਆਉਂਦੇ ਨੇ, ਬੀਜ ਜਿਹੜੇ ਕਦੋਂ ਦੇ ਪੈ ਜ਼ਮੀਨ 'ਚ ਪੁੰਗਰਨੇ ਸ਼ੁਰੂ ਹੋ ਜਾਂਦੇ, ਹਵਾ ਠੰਡੀ ਹੋ ਗਈ, ਦਰਿਆ ਸੁਭਰ ਭਰ ਗਏ। ਖੇੜਾ ਹੀ ਖੇੜਾ ਦਰਖਤਾਂ ਦੇ ਵਿੱਚ ਨਵੇਂ ਪੱਤੇ ਨਿਕਲਣ ਲੱਗ ਪਏ, ਕਰੂੰਬਲਾਂ ਫੁੱਟ ਪਈਆਂ, ਫੁੱਲ ਲੱਗ ਗਏ। ਕਹਿਣ ਲੱਗੇ, ਜਦੋਂ ਗੁਰੂ ਮੈਨੂੰ ਮਿਲਿਆ ਨਾ, ਮੇਰੀ ਅਵਸਥਾ ਇਹ ਬਣ ਗਈ। ਗੁਰੂ ਕੋ ਆ ਕੇ ਜੇ ਮਨ ਖਿੜਿਆ ਨਾ, ਤੇ ਫਿਰ ਸਮਝ ਲਓ ਆਏ ਨਹੀਂ ਅਸੀਂ, ਅਜੇ ਸਾਡੇ ਤੇ ਕਿਰਪਾ ਹੋਈ ਨਹੀਂ। ਸਭ ਦਿਸੇ ਹਰਿਆਵਲੀ, ਹਰਿਆਵਲੀ
ਸਰ ਭਰੇ ਸੁਭਰ ਤਾਲ, ਹੁਣ ਸਾਰੇ ਪਾਸੇ ਹਰਿਆਵਲ ਹਰਿਆਵਲ ਹੋ ਗਏ। ਸਰ ਸਰੋਵਰ ਤਾਲ ਛੱਪੜ ਨੱਕੋ ਨੱਕ ਭਰ ਗਏ, ਉੱਥੇ ਰੌਣਕਾਂ ਲੱਗ ਗਈਆਂ। ਜਾਨਵਰ ਆ ਗਏ, ਪਾਣੀ ਪੀਣ ਵਾਲੇ ਆ ਗਏ, ਨਹਾਉਣ ਵਾਲੇ ਆ ਗਏ। ਇਉਂ ਕਹਿ ਲਈਏ ਬੰਜਰ ਹੋਈ ਧਰਤੀ ਤੇ ਜੇ ਮੀਂਹ ਪਿਆ ਖੁਸ਼ਹਾਲੀ ਤੇ ਖੇੜਾ ਆ ਜਾਂਦਾ, ਇਸੇ ਤਰ੍ਹਾਂ ਮੇਰੇ ਜੀਵਨ ਵਿੱਚ ਹੋ ਗਿਆ, ਹਰ ਇੱਕ ਦੇ ਜੀਵਨ ਵਿੱਚ ਹੁੰਦਾ ਹੈ। ਅੰਦਰ ਸੱਚੇ ਅੰਦਰ ਰਚੇ ਸੱਚ ਰੰਗ, ਅੰਦਰ ਫਿਰ ਅਜਿਹਾ ਸੱਚ ਦਾ ਰੰਗ ਜਿਹੜਾ ਲੱਗ ਗਿਆ, ਜਿਹਦਾ ਮਜੀਠ ਪਾਉਣ ਨਾਲ ਰੰਗ ਕੂੜਾ ਤੇ ਲਾਲ ਚੜ ਜਾਂਦਾ ਹੈ, ਇੱਕ ਮੇਕ ਹੋ ਜਾਂਦਾ, ਹਰ ਤੰਦ ਤੰਦ ਦੇ ਵਿੱਚ ਪਹੁੰਚ ਜਾਂਦਾ ਹੈ। ਕਹਿਣ ਲੱਗੇ ਰਚ ਗਿਆ ਨਿਰੰਕਾਰ ਦੇ ਨਾਮ ਨਾਲ, ਲਾਲ ਰੰਗ ਤੇ ਇਸ ਕੋਲ ਲੱਗਾ ਜਿਸ ਕੇਵਟ ਭਾਗਾ, ਐਸੀ ਲਾਲੀ ਚੜੀ, ਐਸਾ ਰੰਗਤ ਚੜ ਗਈ। ਕਮਲ ਵਿਕਸੇ ਸੱਚ ਮਨ, ਗੁਰ ਕੈ ਸ਼ਬਦ ਨਿਹਾਲ, ਹੁਣ ਅਵਸਥਾ ਇਹ ਬਣੀ ਵੀ ਅੰਦਰ ਮਨ ਵਿੱਚ ਸੱਚ ਦਾ ਜਿਹੜਾ ਕਮਲ ਦਾ ਫੁੱਲ ਹੈ ਉਹ ਵਿਕਸ ਗਿਆ, ਖਿੜ ਗਿਆ, ਖੁਸ਼ਬੂ ਹੋ ਗਈ, ਭੌਰੇ ਆ ਗਏ, ਤਿਤਲੀਆਂ ਆ ਗਈਆਂ, ਖੁਸ਼ਬੂ ਵੰਡੀ ਜਾਣ ਲੱਗ ਪਈ, ਸੰਗਤ ਜੁੜਨ ਲੱਗ ਪਈ। ਰੰਗੇ ਹੋਏ ਵਿਅਕਤੀ ਕੋਲੋਂ ਜਦੋਂ ਖੁਸ਼ਬੂ ਆਉਂਦੀ ਹੈ ਤੇ ਉੱਥੇ ਭੌਰੇ ਆਉਂਦੇ ਨੇ, ਉਹਨੂੰ ਨਾਮ ਰੰਗ ਲੈਣ ਲਈ ਬੜੀ ਸੰਗਤ ਆਉਣੀ ਸ਼ੁਰੂ ਹੋ ਜਾਂਦੀ। ਗੁਰ ਕੈ ਸ਼ਬਦ ਨਿਹਾਲ, ਇਹ ਅਵਸਥਾ ਬਣੀ ਕਿਵੇਂ ਬਣੀ? ਕਿ ਗੁਰੂ ਕੇ ਪਾਵਨ ਬਚਨਾਂ ਨੂੰ ਸਰਵਣ ਕਰਨ ਦੇ ਨਾਲ, ਗੁਰੂ ਕੇ ਪਾਵਨ ਬਚਨਾਂ ਨੂੰ ਸੱਤ ਸੱਤ ਕਰਕੇ ਮੰਨਣ ਦੇ ਨਾਲ। ਖੈਰ ਕਰੇ ਜੇ ਕਈ ਵਾਰੀ ਐਸੀ ਅਵਸਥਾ ਬਣ ਜਾਂਦੀ ਜ਼ਿੰਦਗੀ 'ਚ। ਗੁਰੂ ਅਮਰਦਾਸ ਮਹਾਰਾਜ ਜੀਵਨ ਦੀ ਇਹ ਗਾਥਾ ਲਿਖੀ ਜੀ, ਮੈਂ ਦੋ ਮਿੰਟ ਵਿੱਚ ਕਹਿਣ ਦਾ ਯਤਨ ਕਰਾਂ ਪ੍ਰਸੰਗ ਦੇ ਤੌਰ ਤੇ, ਆਖੀ ਦੇ ਤੌਰ ਤੇ। ਗੁਰੂ ਕੇ ਜੁਰੀ ਸਿੱਖ ਆਇਆ, ਅਰਦਾਸ ਬੇਨਤੀ ਕੀਤੀ ਗੁਰੂ ਘਰੋਂ, ਖੁਸ਼ੀਆਂ ਲਈਆਂ ਸੱਚੇ ਪਾਤਸ਼ਾਹ ਰਹਿਮਤ ਵਰਤਾ, ਮੇਰਾ ਕੰਮ ਚੱਲਦਾ ਸੀ ਪਰ ਜੱਕ ਦਾ ਮੇਰਾ ਕੰਮ ਮੰਦਾ ਪੈ ਗਿਆ, ਜੇ ਤੂੰ ਤੁੱਠੈ ਜੇ ਤੂੰ ਰਹਿਮਤ ਕਰ ਦੇਵੇਂ, ਯੁਕਤੀ ਦੇ ਦੇਵੇਂ ਤੇ ਮੈਂ ਉਸ ਮੁਤਾਬਕ ਜ਼ਿੰਦਗੀ ਜੀਵਾਂ ਤੇ ਵਾਰੇ ਨਿਆਰੇ ਹੋ ਜਾਣ, ਹਰ ਇੱਕ ਦੀ ਭਾਵਨਾ ਹੁੰਦੀ। ਗੁਰੂ ਤੁੱਠ ਗਏ, ਰਹਿਮਤ ਹੋ ਗਈ। ਕਹਿਣ ਲੱਗੇ ਇੱਦਾਂ ਕਰ, ਜਿਹੜਾ ਕਾਰੋਬਾਰ ਇੱਥੇ ਕਰਦਾ ਨਾ ਆਪਣੇ ਲਾਹੌਰ, ਇਹ ਤੂੰ ਦਿੱਲੀ ਜਾ ਕੇ ਕਰ। ਮਾਇਆ ਦੀ ਹੁੰਡੀ ਬਣਾ ਕੇ ਦਿੰਦਾ ਸੀ, ਲੈ ਕੇ ਭੇਜ ਦੇਣਾ, ਇੰਨੀ ਮਾਇਆ ਮੇਰੇ ਕੋਲ ਪਹੁੰਚ ਗਈ, ਇਹਨੂੰ ਇੰਨੇ ਦਾ ਸੌਦਾ ਦੇ ਦੇਣਾ, ਮਤਲਬ ਕਾਗਜ਼ ਲੁੱਟੇ ਜਾਣ ਦਾ ਜਿਹੜਾ ਕੰਮ ਸੀ ਉਹ ਮਾਇਆ ਦਾ ਮੁੱਕ ਜਾਂਦਾ ਸੀ, ਕਾਗਜ਼ੀ ਜਾ ਕੇ ਅੱਗੇ ਫੜਾ ਦੇਣਾ। ਕਹਿਣ ਲੱਗੇ ਬੜਾ ਕੰਮ ਚੱਲਿਆ ਇਹਦਾ। ਨਾਲ ਉਹਨੂੰ ਇਹ ਕਹਿ ਦਿੱਤਾ, ਭਾਈ ਆਪਣੇ ਖਾਤੇ 'ਚ ਨਾਨਕ ਦਾ ਖਾਤਾ, ਗੁਰੂ ਨਾਨਕ ਦੇ ਦਰ ਦਾ ਇੱਕ ਖਾਤਾ ਲਾ ਕੇ ਰੱਖੀ, ਵਾਰੇ ਨਿਆਰੇ ਹੋਣਗੇ, ਮਾਲਕ ਬਰਕਤਾਂ ਪਾਵੇਗਾ। ਕਹਿੰਦੇ ਉਹਦਾ ਕਾਰੋਬਾਰ ਬੜਾ ਚੱਲਿਆ, ਬਹੁਤ ਕਾਰੋਬਾਰ ਚੱਲਿਆ। ਅਤੇ ਗੁਰੂ ਪਾਤਸ਼ਾਹ ਜੋਰੀ 'ਚ ਕੋਈ ਸਿੱਖ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਰਹਿਮਤ ਕਰੋ, ਬੱਚੀ ਜਵਾਨ ਹੋ ਗਈ ਹੈ, ਉਹਦੀ ਛੱਤ ਲਈ ਮਾਇਆ ਕੋਲ ਕੋਈ ਨਹੀਂ, ਥੋੜ੍ਹੀ ਬਹੁਤੀ ਕਰ ਦਿਓ ਕਿਰਪਾ। ਸੱਚੇ ਪਾਤਸ਼ਾਹ ਨੇ ਚਿੱਠੀ ਲਿਖੀ, ਪੁਰਾਣਾ ਸਿੱਖ ਹੈ ਮੇਰਾ, ਉਹਦੇ ਕੋਲ ਸਾਡਾ ਖਾਤਾ ਚੱਲਦਾ, ਦਿੱਲੀ ਖਾਤਾ ਚੱਲਦਾ ਉਹਦੇ ਕੋਲ, ਜਾ ਬਾਬੇ ਨਾਨਕ ਦਾ ਨਾਂ ਲੈ ਦੀ, ਜਿੰਨੀ ਚਾਹੀਦੀ ਤੈਨੂੰ ਮਾਇਆ ਮਿਲ ਜਾਏਗੀ। ਉਹ ਚਲਾ ਗਿਆ ਵਿਚਾਰਾ ਗਰੀਬ ਲੋੜਵੰਦ, ਲੇਕਿਨ ਉਹ ਮਾਇਆ ਦੇ ਵਿੱਚ ਐਸਾ ਖੁਚਤ ਹੋ ਗਿਆ ਸੀ ਕਿ ਉਹਦੇ ਉਹਨੂੰ ਚੇਤਾ ਹੀ ਭੁੱਲ ਗਿਆ ਕਿ ਬਾਬਾ ਨਾਨਕ ਕਿਹੜਾ ਹੈ। ਉਹ ਸਿੱਖ ਨੇ ਜਾ ਕੇ ਚਿੱਠੀ ਵੀ ਦਿੱਤੀ ਤੇ ਨਾ ਗੱਲ ਬਣੀ, ਉਹਨੇ ਪਛਾਣਿਆ ਮੈਂ ਨਹੀਂ ਜਾਣਦਾ, ਚਲੋ ਵੀ ਨਹੀਂ ਜਾਣਦਾ ਹੋਏਗਾ, ਵਿਚਾਰਾ ਗਰੀਬ ਆ ਗਿਆ, ਗੁਰੂ ਘਰੋਂ ਬੱਚੀ ਵਿਆਹ ਦਿੱਤੀ ਗਈ। ਲੇਕਿਨ ਜਦੋਂ ਪਰਮੇਸ਼ੁਰ ਨੂੰ ਭੁੱਲ ਜਾਂਦਾ ਹੈ ਤੇ ਫਿਰ ਉਹ ਪਾਪ ਕਰਨੇ ਸ਼ੁਰੂ ਜਾਂਦਾ ਤੇ ਫਿਰ ਉਹਦੇ ਵਿੱਚ ਫਿਰ ਉਹੀ ਅਵਸਥਾ ਬਣ ਗਈ, ਉਹਦੀ ਕੰਗਾਲਤੇ ਵਾਲੇ ਪਾਸੇ ਤੁਰ ਪਿਆ, ਜਿਹਨਾਂ ਕੋਲੋਂ ਲੈਣੇ ਉਹਨਾਂ ਦਿੱਤੇ ਨਾ, ਤੇ ਜਿਹਨਾਂ ਦੇ ਇੰਨੇ ਦੇਣੇ ਉਹ ਸਿਰ ਤੇ ਚੜ ਪਏ, ਬਿਲਕੁਲ ਕੰਗਾਲ ਹੋ ਗਿਆ, ਬਿਲਕੁਲ ਕੰਗਾਲ ਹੋ ਕੇ ਤੇ ਹੁਣ ਪਛਤਾਉਣ ਲੱਗਾ ਵੀ ਕੀ ਬਣਿਆ ਮੇਰਾ। ਸੋਚਦਿਆਂ ਸੋਚਦਿਆਂ ਫਿਰ ਗੱਲ ਪਹੁੰਚੀ ਵੀ ਉੱਥੋਂ ਮੈਨੂੰ ਪ੍ਰਾਪਤੀ ਹੋਈ ਹੈ, ਇਹ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ। ਅਸੀਂ ਬਹੁਤ ਵਾਰੀ ਭੁੱਲ ਜਾਂਦੇ,
ਤੇ ਇਹ ਫਿਰ ਗੋਇੰਦਵਾਲ ਸਾਹਿਬ ਪਹੁੰਚਿਆ ਸਤਿਗੁਰ ਸੱਚੇ ਪਾਤਸ਼ਾਹ ਦੇ ਸਿੱਧਾ ਮੱਥੇ ਨਾਲ ਲੱਗਾ, ਸ਼ਰਮਿੰਦਾ ਹੋਇਆ ਤੇ ਜਾ ਕੇ ਲੰਗਰ ਵਿੱਚ ਬਰਤਨਾਂ ਦੀ ਸੇਵਾ ਕਰਨ ਲੱਗ ਪਿਆ। ਕਹਿੰਦੇ ਸੇਵਾ ਦਿਨ ਰਾਤ ਸਵਾਹ ਨੇ ਲੈਣੀ ਤੇ ਮਲੀ ਜਾਣੀ, ਭਾਂਡੇ ਧੋਈ ਜਾਣੇ, ਭਾਂਡਿਆਂ ਨੂੰ ਮਾਂਜੀ ਜਾਣਾ, ਬਸ ਇਹੀ ਕੰਮ, ਉਂਦੀ ਪਾ ਛੱਡਣੀ, ਤਾਂ ਨੂੰ ਸਿਰ ਚੁੱਕਣਾ ਨਾ। ਇੱਕ ਦਿਨ ਮੇਰੇ ਮਾਲਕ ਦੀ ਮੌਜ ਆਈ, ਆਪ ਲੰਗਰ ਵਿੱਚ ਚਲੇ ਗਏ ਤੇ ਵੱਖ ਵੱਖ ਗੁਰਸਿੱਖਾਂ ਨੂੰ ਮਿਲਦੇ ਹੋਏ, ਸ਼ਾਬਾਸ਼ ਦਿੰਦੇ ਹੋਏ, ਉਹਨਾਂ ਨੂੰ ਮਾਣ ਦਿੰਦੇ ਹੋਏ ਇਹਦੇ ਕੋਲ ਪਹੁੰਚ ਗਏ। ਇਹਦੇ ਕੋਲ ਪਹੁੰਚੇ ਤੇ ਇਹਨੇ ਸਵਾਹ ਨਾਲ ਇੱਕ ਪੱਕ ਹੋਇਆ ਪਿਆ ਤੇ ਸ਼ਰਮਿੰਦਾ ਮੂੰਹ ਤਾਂ ਨਾ ਕਰੇ ਸੱਚੇ ਪਾਤਸ਼ਾਹ, ਕਹਿਣ ਲੱਗੇ ਭਾਈ ਗੰਗੋ ਸ਼ਾਹ ਹੋਵੇਂ ਸ਼ਾਹ ਤੇ ਮਲੇ ਸਵਾਹ। ਸਾਕੀ ਕਰ ਲਿਖਦਾ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਲਿਆ, ਕਹਿਣ ਲੱਗਾ ਮੇਰੇ ਮਾਲਕਾ ਤੂੰ ਕਰੇ ਤੇ ਸ਼ਾਹ, ਨਹੀਂ ਤੇ ਸਵਾਹ ਹੀ ਸਵਾਹ। ਜੇ ਮੇਰਾ ਮਾਲਕ ਰਹਿਮਤ ਕਰਦਾ ਨਾ, ਉਹ ਸਵਾਹ ਨੂੰ ਮਾਲਕ ਬਣਾ ਦਿੰਦਾ ਹੈ, ਫਿਰ ਕਿਰਪਾ ਹੋਈ, ਫਿਰ ਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨਾ। ਵਾਰ ਵਾਰ ਸਿੱਖ ਭੁੱਲਦਾ ਤੇ ਗੁਰੂ ਵਾਰ ਵਾਰ ਬਖਸ਼ਦਾ ਹੈ, ਗੁਰੂ ਬਖਸ਼ਿੰਦ ਹੈ। ਇਸ ਲਈ ਸੱਚੇ ਪਾਤਸ਼ਾਹ ਜੁਰੀ ਚੱਕ ਕੇ ਸੱਚ ਰੱਖਦੀ ਹੈ ਅੱਗੇ, ਸੱਚੇ ਪਾਤਸ਼ਾਹ ਬੜੇ ਗੁਨਾਹਾਂ ਨਾਲ ਭਰੇ, ਹਮ ਅਵਗਣ ਭਰੇ ਗੁਣ ਆਏ। ਅਸੀਂ ਤਾਂ ਜਾਣਦੇ ਹੀ ਹਾਂ ਨਾ, ਬਾਹਰ ਭਾਵੇਂ ਵਿਖਾਵਾ ਅਸੀਂ ਗੁਣਾਂ ਦਾ ਕਰਦੇ ਹਾਂ। ਸ਼ਹਿਨਸ਼ਾਹ ਇਹੀ ਜ਼ਿਕਰ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੇਰੀ ਰਹਿਮਤ ਹੋ ਗਈ ਤੇ ਤੂੰ ਦਿੱਤਾ ਮੈਨੂੰ ਗਿਆਨ, ਦਿੱਤਾ ਨਾਮ ਦੀ ਦਾਤ ਤੇ ਨਿਹਾਲ ਹੋ ਗਿਆ ਗੁਰ ਕੈ ਸ਼ਬਦ ਨਿਹਾਲ। ਜਿਹਨੇ ਗੁਰੂ ਕੇ ਸ਼ਬਦ ਨਾਲ ਸਾਂਝ ਪਾ ਲਈ ਉਹ ਨਦਰੀ ਨਦਰ ਨਿਹਾਲ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕਰ, ਮਨਮੁੱਖ ਦੂਜੀ ਤਰਫ ਦੂਜੇ ਪਾਸੇ ਮਨਮੁੱਖ ਦਾ ਜ਼ਿਕਰ ਕੀਤਾ ਹੈ। ਜਿਹੜਾ ਭੈ ਕੀ ਸਾਰ ਨਹੀਂ ਜਾਣਦਾ, ਜਿਹੜਾ ਮਨ ਦੇ ਪਿੱਛੇ ਲੱਗਦਾ ਹੈ, ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝ ਕੇ ਬਹਿ ਜਾਂਦਾ, ਉਹ ਮੂਰਖਾ ਡਿੱਗੇਗਾ ਕਿਉਂਕਿ ਮਨ ਲੋਚੇ ਬਰਿਆਈਆਂ, ਮਨ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋ। ਮਨ ਦੀ ਅਵਸਥਾ ਜਿਹਦੇ ਪਿੱਛੇ ਲੱਗ ਗਿਆ, ਇਹਨੇ ਨਹੀਂ ਜੇ ਸੱਚ ਵੱਲੋਂ ਤੁਰਨਾ, ਨਹੀਂ ਤੁਰਨ ਦੇਣਾ। ਕੋਈ ਕਹੇ ਵੀ ਆ ਚੱਲੀਏ ਗੁਰਦੁਆਰੇ, ਨਹੀਂ ਚੱਲੇਗਾ, ਉਹ ਮਨ ਦੇ ਪਿੱਛੇ ਲੱਗ ਕੇ ਠੇਕੇ ਉੱਤੇ ਚੱਲ ਜਾਏਗਾ, ਹੋਰ ਦੁਆਰੇ ਜਿਹੜੇ ਆ ਉਗਣ ਵਾਲੇ ਉੱਥੇ ਚਲੇ ਜਾਏਗਾ। ਇੱਥੇ ਮਨਮੁੱਖ ਦਾ ਜ਼ਿਕਰ ਕਰਦੇ ਨੇ, ਮਨਮੁੱਖ ਦੂਜੀ ਤਰਫ ਹੈ, ਇਹਦਾ ਮੂੰਹ ਤੇ ਗੁਰੂ ਵੱਲ ਨੂੰ ਸੀ ਤੇ ਉਹਦਾ ਮੂੰਹ ਗੁਰੂ ਤੋਂ ਦੂਜੇ ਪਾਸੇ ਹੈ, ਮਨ ਵਾਲੇ ਪਾਸੇ ਨੂੰ। ਜਿਹਦਾ ਗੁਰੂ ਵੱਲ ਮੁੱਖ ਗੁਰਮੁੱਖ, ਜਿਹਦਾ ਮਨ ਵਾਲੇ ਪਾਸੇ ਉਹ ਮਨਮੁੱਖ। ਵੇਖੋ ਨਦਰ ਨਿਹਾਲ, ਇਸ ਚੱਜੇ ਢੰਗ ਨਾਲ ਵੇਖਣਾ ਕਰੋ, ਡੂੰਘੀ ਨਦਰ ਨਾਲ ਵੇਖੋ ਵੀ ਮਨਮੁੱਖ ਦੂਜੀ ਤਰਫ ਹੈ। ਫਾਹੀ ਫਾਤੇ ਮਿਰਗ ਜਿਉ ਸਿਰ ਦੀ ਸਹਿਜਮ ਕਾਲ, ਕਹਿਣ ਲੱਗੇ ਉਸ ਮਨਮੁੱਖ ਦੀ ਅਵਸਥਾ ਇਹ ਹੁੰਦੀ ਹੈ ਜਿਹੜਾ ਗੁਰੂ ਦੇ ਆਖੇ ਨਹੀਂ ਲੱਗਾ, ਜਿਹੜਾ ਮਨ ਦੇ ਆਖੇ ਲੱਗ ਗਿਆ। ਸਮਝ ਲਓ ਕਿਸੇ ਪਿੰਜਰੇ ਵਿੱਚ ਹਿਰਨ ਫਸ ਗਿਆ ਹੈ, ਫਾਹੀ ਫਾਥੇ ਮਿਰਗ ਜਿਉ, ਫਾਹੀ ਲਾ ਕੇ ਤੇ ਜਿਹੜਾ ਸ਼ਿਕਾਰੀ ਉਹ ਚਲਾ ਗਿਆ, ਭਾਈ ਸਵੇਰੇ ਆ ਕੇ ਵੇਖਾਂਗੇ ਫਸੇ ਨੂੰ ਫੜ ਲਵਾਂਗੇ, ਤੇ ਉਹ ਆ ਕੇ ਫਸਿਆ ਹੋਇਆ, ਤੇ ਜਿਹੜਾ ਸਵਾਹੀ ਵਿੱਚ ਫਸਿਆ ਹੋਏ ਮੌਤ ਹੋਰ ਹੁਣ ਘੜੀ ਨੂੰ ਆ ਗਈ, ਹੋਰ ਪਲ ਨੂੰ ਆ ਗਈ, ਸਿਰ ਤੇ ਜਮ ਕਾਲ ਬੈਠਾ ਹੋਇਆ ਜਿਹੜਾ ਫਸ ਗਿਆ। ਮਨਮੁੱਖ ਵੀ ਜਮਾਂ ਦੇ ਵਿਕਾਰਾਂ ਦੀ ਗ੍ਰਿਫਤ ਵਿੱਚ ਹੁੰਦਾ ਹੈ, ਬਚਾਉਣ ਵਾਲਾ ਕੋਈ ਨਹੀਂ, ਉਹ ਤੇ ਫਸ ਗਿਆ। ਜੇ ਕਿਤੇ ਕਿਰਪਾ ਹੋ ਜਾਏ, ਗੁਰੂ ਬੰਧਨ ਤੋੜ ਹੈ, ਗੁਰੂ ਬੰਧਨ ਤੋੜ ਦਿੰਦਾ ਹੈ ਜੇ ਫਿਰ ਵੀ ਕਿਤੇ ਜੁਗਤੀ ਆ ਜਾਏ। ਖੁਦਿਆ ਤ੍ਰਿਸ਼ਨਾ ਨਿੰਦਾ ਪੂਰੀ, ਕਾਮ ਕ੍ਰੋਧ ਵਿਕਰਾਲੋ ਦੀ ਅਵਸਥਾ ਮਨਮੁੱਖ ਦੀ ਕੀ ਹੈ, ਜਿਹੜਾ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ, ਜਿਹੜਾ ਮਨ ਦੇ ਪਿੱਛੇ ਲੱਗ ਗਿਆ, ਵਿਕਾਰਾਂ ਦੇ ਟੇਟੇ ਚੜ ਗਿਆ, ਉਹਦਾ ਕੀ ਹੈ, ਉਹਦੀ ਭੁੱਖ, ਉਹਦੀ ਤ੍ਰਿਸ਼ਨਾ, ਉਹਦੀ ਨਿੰਦਾ, ਦੂਜਿਆਂ ਦੀ ਨਿੰਦਾ ਕਰਨੀ, ਉਹਦੇ ਵਿੱਚ ਰਸ ਆਏਗਾ। ਤੇ ਤ੍ਰਿਸ਼ਨਾ ਐਸੀ ਹੈ ਵਿਰਲੇ ਕੀ ਹੀ ਬੁੱਝੀ ਹੈ ਨਹੀਂ ਜੇ ਬੁੱਝਦੀ। ਗੁਰੂ ਕਿਰਪਾ ਕਰੇ ਅਸੀਂ ਕਿਤੇ ਇਸ ਭਾਵਨਾ ਨੂੰ ਸਮਝ ਸਕੀਏ, ਮਨਮੁੱਖ ਤੇ ਗੁਰਮੁਖ ਦੇ ਦਫੇੜ ਨੂੰ ਸਮਝ ਸਕੀਏ। ਤੇ ਕਹਿਣ ਲੱਗੇ ਤ੍ਰਿਸ਼ਨਾ ਖੁਦਿਆ ਦੀ ਭੁੱਖ, ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ ਭਿਅੰਕਰ ਰੂਪ ਧਾਰ ਕੇ ਤੇ ਇਹਨੂੰ ਘੇਰੀ ਬੈਠੇ ਮਨਮੁੱਖ ਨੂੰ। ਇਹਨੀ ਅੱਖੀ ਨਦਰ ਨਿਆ ਵਹੀ,
ਉਹਦੀ ਕਮਜ਼ੋਰੀ ਇਹ ਕਿ ਉਹਨੂੰ ਇਹਨਾਂ ਅੱਖਾਂ ਨਾਲ ਇਹ ਜਿਹੜੇ ਹੈ ਨਾ ਵਿਕਾਰ ਜਿਹੜੇ ਉਹਦੇ ਦੁਆਲੇ ਹੋਏ ਨੇ ਇਹ ਦਿਖਦੇ ਨਹੀਂ। ਜੇ ਚਰ ਸ਼ਬਦ ਕਰੇ ਵਿਚਾਰ, ਸ਼ਬਦ ਦੇ ਵਿਚਾਰ ਨਾਲ ਹੀ ਸੋਚੀ ਜਾਣੀ ਸੀ ਇਹਨਾਂ ਵਿਕਾਰਾਂ ਦੀ, ਕਿਵੇਂ ਕਿਵੇਂ ਚਿੰਬੜੇ ਨੇ, ਕਿਵੇਂ ਕਿਵੇਂ ਲੈਣੇ। ਗੁਰੂ ਫਿਰ ਜੁਗਤ ਹੀ ਦੱਸ ਦਿੰਦਾ ਹੈ, ਤੁਧ ਭਾਵੇ ਸੰਤੋਖੀ ਆ। ਜੇ ਸੱਚੇ ਪਾਤਸ਼ਾਹ ਕਾਲ ਪੁਖੰਤਰ ਜਾਮੀ ਨੂੰ ਭਾ ਜਾਵੇ, ਭਾਏਗਾ ਤਾਂ ਜੇ ਗੁਰੂ ਦੇ ਆਖੇ ਲੱਗ ਕੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣੇਗੀ, ਗੁਣਾਂ ਨਾਲ ਸਾਂਝ ਬਣੇਗੀ ਤਾਂ। ਤੁਧ ਭਾਵੇ ਸੰਤੋਖੀਆਂ, ਉਹੀ ਸੰਤੋਖ ਵਾਲਾ ਹੈ, ਉਹੀ ਧੀਰਜ ਵਾਲਾ ਹੈ, ਉਹੀ ਵਿਕਾਰਾਂ ਤੋਂ ਬਚਿਆ, ਉਹਦੇ ਹੀ ਚੂਕੇ ਆਲ ਜੰਜਾਲ, ਉਹਦੇ ਆਲ ਜੰਜਾਲ ਕੱਟੇ ਗਏ। ਮੂਲ ਰਹੇ ਗੁਰ ਸੇਵਿਐ ਗੁਰ ਪੌੜੀ ਬੋਹਿਥ, ਉਹਦੀ ਰਾਸ ਜਿਹੜੀ ਹੈ ਮੂਲ ਜਿਹੜੀ ਨਿਰੰਕਾਰ ਕੋਲੋਂ ਲੈ ਕਰਕੇ ਆਏ ਨੇ ਉਹ ਬਚੀ ਰਹਿੰਦੀ ਹੈ ਜਿਹੜਾ ਗੁਰੂ ਦੇ ਆਖੇ ਲੱਗ ਜਾਂਦਾ ਹੈ। ਮੂਲ ਰਹੇ ਗੁਰ ਸੇਵਿਐ, ਗੁਰੂ ਦੇ ਸੇਵਨ ਦੇ ਨਾਲ, ਗੁਰੂ ਦੇ ਆਖੇ ਲੱਗਣ ਨਾਲ, ਗੁਰੂ ਦੇ ਮਾਰਗ ਤੇ ਚੱਲਣ ਦੇ ਨਾਲ, ਗੁਰ ਪੌੜੀ ਬੋਹਿਥ। ਗੁਰੂ ਕੀ ਕਰਦਾ ਹੈ, ਨਾਮ ਦੀ ਪੌੜੀ ਦੇ ਕੇ ਤੇ ਬੋਹਿਥ ਤੇ ਜਹਾਜ਼ ਤੇ ਚੜਾ ਦਿੰਦਾ ਹੈ। ਮੇਰੇ ਗੁਰਾਂ ਨੇ ਆਮ ਧਾਰਨਾ ਪੜ੍ਹਦੇ, ਮੇਰੇ ਗੁਰਾਂ ਨੇ ਜਹਾਜ਼ ਬਣਾਇਆ, ਆਓ ਜਿਹਨੇ ਪਾਰ ਲੰਘਣਾ। ਤੇ ਇਹਦੇ ਚ ਬਹਿੰਦਾ ਕੌਣ ਹੈ, ਜਿਹੜਾ ਗੁਰੂ ਕੇ ਭਾਣੇ ਚ ਆ ਜਾਂਦਾ ਹੈ, ਜਿਹਨੇ ਗੁਰੂ ਦੇ ਹੁਕਮ ਨੂੰ ਸਮਝਿਆ, ਸਮਝੋ ਗੁਰੂ ਕੇ ਜਹਾਜ਼ ਚ ਬਹਿ ਗਿਆ। ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ, ਇਹ ਤਤ ਨੂੰ ਪਕੜ ਕੇ ਰੱਖ ਕਿ ਨਿਰੰਕਾਰ ਦਾ ਨਾਮ ਸੱਚਾ ਹੈ ਤੇ ਸੱਚੇ ਨਾਲ ਜੁੜਿਆ ਸੱਚ ਸੱਚ ਹੋ ਜਾਈਦਾ। ਗੁਣਾਂ ਵਾਲੇ ਦੇ ਗੁਣ ਕਹਿ ਕਹਿ ਕੇ ਗੁਣ ਕਹਿ ਗੁਣੀ ਸਮਾਵਣਿਆਂ ਦੀ ਅਵਸਥਾ ਦੇ ਮਾਲਕ ਬਣ ਜਾਈਦੇ। ਮਹੱਲਾ ਪਹਿਲਾ, ਹੁਣ ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ, ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ। ਇੱਕੋ ਰਸਤਾ ਹੈ ਮੁਕਤੀ ਦਾ, ਉਹ ਇੱਕੋ ਹੀ ਦਰ ਹੈ ਮੁਕਤੀ ਦਾ, ਕੇਵਲ ਤੇ ਕੇਵਲ ਗੁਰ ਪੌੜੀ, ਗੁਰੂ ਦੀ ਦੱਸੀ ਹੋਈ ਪੌੜੀ ਮੁਤਾਬਕ ਜ਼ਿੰਦਗੀ ਜਿਉਣੀ, ਚੜ੍ਹਾਈਆਂ ਨੂੰ ਚੜ੍ਹਨਾ। ਨਾਨਕ ਲੱਗੀ ਤਤ ਲੈ, ਨਾਨਕ ਰੂੜੋ ਠਾਕਰ ਨਾਨਕਾ ਸਭ ਸੁਖ ਸਾਚੋ ਨਾਮ। ਨਿਰੰਕਾਰ ਦੇ ਨਾਮ ਤੋਂ ਬਿਨਾਂ, ਨਿਰੰਕਾਰ ਦੇ ਨਾਮ ਤੋਂ ਬਿਨਾਂ ਸਭ ਕੂੜਾ ਹੈ, ਤੇ ਨਾਨਕ ਦੇ ਨਾਮ ਨਿਰੰਕਾਰ ਦੇ ਨਾਮ ਨਾਲ ਜੁੜਿਆ ਹੀ ਸੱਚ ਨਾਲ ਜੁੜਿਆ ਜਾ ਸਕਦਾ, ਇਹੀ ਸੱਚਾ ਹੈ। ਤੇ ਉਹਦੇ ਜੁੜਨ ਵਾਲਾ ਸੱਚੇ ਸ਼ਬਦ ਦੀ ਵਿਚਾਰ ਕਰਕੇ ਤੇ ਉਹਦੇ ਜਹਾਜ਼ ਦਾ ਮਾਲਕ ਪਾਂਧੀ ਬਣ ਜਾਂਦਾ ਪੌੜੀ। ਆਪੀ ਨੇ ਆਪ ਸਾਜ ਆਪ ਪਛਾਣਿਆ, ਨਿਰੰਕਾਰ ਨੇ ਇਸ ਸੰਸਾਰ ਦੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਵਾਹਿਗੁਰੂ ਨੇ। ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ, ਆ ਜਿਹੜਾ ਸਾਨੂੰ ਉੱਪਰ ਆਕਾਸ਼ ਦਿਸਦਾ ਨਾ, ਇਉਂ ਮੰਨੋ ਜਿਵੇਂ ਇਹ ਚੰਦੋਵਾ ਹੋਵੇ ਸਮੁੱਚੀ ਕਾਇਨਾਤ ਦੇ ਉੱਪਰ ਤਾਣਿਆ ਹੋਇਆ। ਜਿਵੇਂ ਕਿਸੇ ਬਾਦਸ਼ਾਹ ਦੇ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਚੰਦੋਵਾ ਤਾੜਿਆ, ਅੰਬਰ ਦਾ ਚੰਦੋਵਾ ਤਾਣਿਆ ਹੋਇਆ ਨਿਰੰਕਾਰ ਦੇ ਸੱਚੇ ਘਰ ਦੇ, ਕਿਉਂਕਿ ਆਪ ਵੱਸਦਾ ਪਿਆ ਸਾਰੀ ਕਾਇਨਾਤ ਦੇ ਵਿੱਚ, ਉਹਨੇ ਆਪ ਹੀ ਸਭ ਕੁਛ ਪੈਦਾ ਕੀਤਾ ਹੈ। ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ, ਬਿਨ ਥੰਮਾ ਗਗਨ ਵਹਾਏ ਸ਼ਬਦ ਨਿਸਾਹਣਿਆ। ਬਿਨਾਂ ਗੰਗ ਥੰਮਾ ਤੋਂ ਕਿਹੜੀ ਸ਼ਕਤੀ ਹੈ ਲਈ ਫਿਰਦੀ, ਕਿਹੜੀ ਧਰਤੀ ਨੂੰ ਸੰਭਾਲੀ ਫਿਰਦੀ ਹੈ, ਕਿਹੜੀ ਵੱਡੇ ਵੱਡੇ ਤਾਰਿਆਂ ਤੇ ਸੂਰਜਾਂ ਨੂੰ ਸੰਭਾਲੀ ਬੈਠੀ ਹੈ। ਉਹ ਨਿਰੰਕਾਰ ਦੀ ਆਪ ਸ਼ਕਤੀ, ਉਹ ਸੱਚ ਆਪ ਵਿੱਚ ਰਮਿਆ ਹੋਇਆ, ਆਪੇ ਹੀ ਸਭ ਨੂੰ ਚਲਾਉਣ ਵਾਲਾ। ਸੂਰਜ ਚੰਦ ਉਪਾਏ ਜੋਤ ਸਮਾਣਿਆ, ਸੂਰਜ ਵੀ ਉਹਨੇ ਪੈਦਾ ਕੀਤਾ, ਧਰਤ ਵੀ ਉਹਨੇ ਪੈਦਾ ਕੀਤੀ, ਆਕਾਸ਼ ਵੀ ਉਹਨੇ ਪੈਦਾ ਕੀਤੀ, ਜੀਵ ਵੀ ਉਹਨੇ ਪੈਦਾ ਕੀਤੀ, ਕਾਇਨਾਤ ਜਿੰਨਾ ਕੁਛ ਦੇਖਦਾ ਸਭ ਉਸੇ ਦੀ ਪੈਦਾਇਸ਼ ਹੈ। ਤੇ ਆਪ ਜੋਤ ਰੂਪ ਹੋ ਕਰਕੇ ਚੰਦਰਮਾ ਵਿੱਚ, ਸੂਰਜ ਵਿੱਚ, ਜੀਵਾਂ ਵਿੱਚ ਵਸਰਦਾ ਪਿਆ ਹੈ। ਕੀਤੇ ਰਾਤ ਦਿਨੰਤ ਚੋਜ ਵਢਾਣੇ ਆ, ਉਸ ਮਾਲਕ ਨੇ ਬੜੇ ਤਰ੍ਹਾਂ ਦੇ ਚੋਜ ਜਿਹੜੇ ਨੇ ਦਿਨ ਰਾਤ ਬਣਾ ਬਣਾ ਕੇ ਕੀਤੇ ਨੇ। ਕਦੀ ਰਾਤ ਆ ਗਈ, ਕਦੀ ਦਿਨ ਆ ਗਿਆ, ਕਦੀ ਠੰਡ ਆ ਗਈ, ਕਦੀ ਗਰਮੀ ਆ ਗਈ, ਕਦੀ ਬਸੰਤ ਦਾ ਮੌਸਮ ਬਣ ਗਿਆ। ਉਸ ਮਾਲਕ ਨੇ ਐਸੀਆਂ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ, ਐਸੇ ਚੋਜ ਬਣਾਏ ਨੇ। ਤੀਰਥ ਧਰਮ ਵਿਚਾਰ ਨਾਵਣ ਪ੍ਰਵਾਣਿਆ, ਤੀਰਥਾਂ ਦੀ ਧਰਮ ਦੀ ਵਿਚਾਰ ਵੀ ਮੇਰੇ ਮਾਲਕ ਨੇ ਆਪ ਪੈਦਾ ਕੀਤੀ ਇਨਸਾਨ ਦੇ ਮਨ ਵਿੱਚ। ਤੁਧ ਸਰ ਅਵਰ ਨਾ ਕੋਏ ਕਿ ਆਖ ਵਖਾਣਿਆ, ਹੁਣ ਮੈਂ ਕੀ ਆਖ ਸਕਾਂ। ਸੱਚੇ ਪਾਤਸ਼ਾਹ ਕਹਿੰਦੇ ਨੇ
ਤੁਧ ਸਰ ਅਵਰ ਨ ਕੋਏ, ਤੇਰੇ ਵਰਗਾ ਹੋਰ ਕੋਈ ਨਹੀਂ। ਮੈਂ ਕਿਹਦੀ ਮਿਸਾਲ ਦੇਵਾਂ, ਫਲਾਣੇ ਵਰਗਾ ਹੈ। ਜੇ ਉਹਦੇ ਵਰਗਾ ਹੋਵੇ ਤੇ ਫਿਰ ਦਈਏ ਨਾ, ਉਹਦੇ ਵਰਗਾ ਹੈ ਹੀ ਕੋਈ ਨਹੀਂ, ਬਸ ਉਹਦੇ ਵਰਗਾ ਉਹੀ ਹੈ। ਤੇ ਅਸੀਂ ਕਿੰਨਾ ਵੀ ਕਹਿ ਦਈਏ, ਕਿਸ ਦੀ ਮਿਸਾਲ ਦੇ ਦੇਵਾਂਗੇ, ਗੱਲ ਬਣਨੀ ਨਹੀਂ। ਇਸ ਲਈ ਉਹਦੇ ਵਾਚਕ ਨਾਂ ਹੀ ਰੱਖੇ ਨੇ ਵੀ ਉਹ ਸਿਰਜਣਹਾਰ ਹੈ, ਉਹ ਕਰਤਾਰ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਇੱਕ ਹੈ। ਸੱਚੇ ਪਾਤਸ਼ਾਹ ਕਹਿਣਗੇ ਮੈਂ ਹੋਰ ਕੀ ਕਹਾਂ, ਇਸ ਤੋਂ ਵੱਧ ਕੀ ਕਹਾਂ। ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ, ਕੇਵਲ ਸੱਚੇ ਦਾ ਤਖਤ ਸਦੀਵੀ ਹੈ, ਬਾਕੀ ਉਹਦੀ ਰਚੀ ਹੋਈ ਕਾਇਨਾਤ ਜਿਹੜੀ ਹੈ ਉਹ ਆਉਣ ਜਾਣ ਵਾਲੀ ਹੈ। ਇਹ ਮੇਰੇ ਮਾਲਕ ਨੇ ਸਮਝਾਉਣਾ ਕੀਤਾ ਹੈ। ਇਹ ਮਨੁੱਖ ਈਰਖਾ ਤਿਆਗ, ਤ੍ਰਿਸ਼ਨਾ ਤੋਂ ਬਚ, ਨਿਰੰਕਾਰ ਦੇ ਨਾਮ ਨਾਲ ਸਾਂਝ ਪਾ, ਪਰ ਤ੍ਰਿਸ਼ਨਾ ਵਿਰਲੇ ਕੀ ਹੀ ਬੋਝੀ ਹੈ, ਨਹੀਂ ਬੋਝਦੀ। ਬੜੀ ਔਖੀ ਬਾਤ, ਕੋਈ ਵਿਅਕਤੀ ਚਲਾ ਗਿਆ, ਇਹ ਬਾਤ ਲੱਭਦਾ ਲੱਭਦਾ ਸੱਚੇ ਪਾਤਸ਼ਾਹ ਕੋਈ ਐਸਾ ਜਿਹਾ ਯੁਗਤੀ ਮਿਲ ਜਾਏ, ਕੋਈ ਐਸਾ ਮਹਾਤਮਾ ਮਿਲ ਜਾਏ, ਐਸਾ ਜੁੜਿਆ ਹੋਇਆ ਨਿਰੰਕਾਰ ਦੇ ਨਾਮ ਨਾਲ ਮਿਲ ਜਾਏ, ਜਿਹੜਾ ਮੈਨੂੰ ਸੱਚ ਨਾਲ ਜੋੜਨ ਦੀ ਪ੍ਰੇਰਣਾ ਦੇ ਦੇਵੇ, ਕਿਵੇਂ ਕਿਵੇਂ ਰੱਜਣਾ ਹੈ, ਕਿਵੇਂ ਸੰਤੋਖ ਆਵੇਗਾ, ਕਿਵੇਂ ਤ੍ਰਿਸ਼ਨਾ ਮਾਰੀ ਜਾਣੀ ਹੈ। ਉਹ ਇੱਕ ਕੋਲੋਂ ਪੁੱਛੇ ਉਹਦੀ ਗੱਲ ਨਾ ਬਣੀ, ਦੂਜੇ ਕੋਲੋਂ ਪੁੱਛੀ ਉਹਦੀ ਗੱਲ ਨਾ ਬਣੀ, ਪੁੱਛਦਾ ਪੁੱਛਦਾ ਪੁੱਛਦਾ ਅੱਜ ਕਿਸੇ ਨੂੰ ਕੱਲ੍ਹ, ਕਿਉਂਕਿ ਜਦੋਂ ਮਨ ਵਿੱਚ ਸਵਾਲ ਪੈਦਾ ਹੋ ਜਾਣ, ਜਦੋਂ ਖੋਜ ਕਰਨੀ ਤੁਰ ਪਾਓ ਤੇ ਪਿਆਸ ਪੈਦਾ ਹੋ ਜਾਏ ਕਿ ਮੈਂ ਇਸ ਸਵਾਲ ਦਾ ਜਵਾਬ ਲੱਭਣਾ, ਫਿਰ ਮਿਲ ਜਾਂਦਾ ਕੋਈ ਨਾ ਕੋਈ ਸਵਾਰਿਆ ਹੋਇਆ। ਕਿਸੇ ਮਹਾਤਮਾ ਦੀ ਦੱਸ ਪਈ ਤੇ ਉਹ ਮਹਾਤਮਾ ਜਿਹੜਾ ਜਿਹਦੇ ਕੋਲੋਂ ਪਹੁੰਚਿਆ, ਬੜਾ ਔਖਾ ਸੌਖਾ, ਚਲੋ ਇੱਥੋਂ ਕੋਈ ਮੈਨੂੰ ਦਾਤ ਮਿਲ ਜਾਏਗੀ, ਰੰਗ ਵਿੱਚ ਰੰਗੇ ਹੋਏ ਕੋਲੋਂ ਕੋਈ ਜੁਗਤੀ ਮਿਲ ਜਾਏਗੀ ਵੀ ਤ੍ਰਿਸ਼ਨਾ ਕਿਵੇਂ ਖਤਮ ਹੁੰਦੀ ਹੈ, ਤ੍ਰਿਸ਼ਨਾ ਕਿਵੇਂ ਪੂਰੀ ਹੁੰਦੀ ਹੈ। ਉਹ ਅੱਗਿਓਂ ਕਹਿਣ ਲੱਗਾ ਵੀ ਮੈਂ ਨਾ ਇੱਕ ਕੰਮ ਕਰਨ ਲੱਗਾ ਤੇ ਥੋੜਾ ਚਿਰ ਤੈਨੂੰ ਸਬਰ ਕਰਨਾ ਪੈਣਾ, ਮੈਂ ਤੇਰੇ ਸਵਾਲ ਦਾ ਜਵਾਬ ਦੇ ਦੂੰਗਾ ਤੇ ਖਿਆਲ ਕਰੀ, ਜਿੰਨਾ ਚਿਰ ਮੈਂ ਨਾ ਤੈਨੂੰ ਦੱਸਾਂ, ਚੁੱਪ ਕਰਕੇ ਵੇਖੀ ਜਾਣਾ ਜਾਂ ਸਬਰ ਕਰਨਾ ਹੈ, ਮੇਰਾ ਉਡੀਕ ਕਰਨੀ, ਜ਼ਰੂਰ ਤੇਰੀ ਜਿਹੜੀ ਹੈ ਉਹ ਮਨ ਪੂਰੀ ਹੋਏਗੀ, ਕਾਮਨਾ ਪੂਰੀ ਕਰਾਂਗੇ। ਹਾਂ ਸਤ ਬਨ ਕਹਿ ਕੇ ਤੇ ਖੜ ਗਿਆ ਕੋਲ, ਤੇ ਉਹ ਮਹਾਤਮਾ ਜਿਹੜਾ ਨਾ ਉਹ ਕਹਿਣ ਲੱਗਾ ਕੁਝ ਘੜੇ ਨੇ ਪਾਣੀ ਦੇ ਮੈਂ ਭਰਨੇ ਨੇ ਖੂਹ ਦੇ ਆਏ ਗਏ ਦੇ ਲਈ, ਤੇ ਮੈਨੂੰ ਪਹਿਲਾਂ ਇਹ ਕੰਮ ਕਰ ਲੈਂਦੇ ਫਿਰ ਮੈਂ ਤੇਰੇ ਵੱਲ ਹੁੰਦਾ। ਠੀਕ ਹੈ ਜੀ ਸਤ ਬਚਨ ਜੀ ਕਹਿ ਕੇ ਤੇ ਟਿਕ ਗਿਆ। ਟਿਕ ਕੇ ਵੇਖਣ ਲੱਗਾ ਮਹਾਤਮਾ ਕੀ ਪਿਆ ਕਰਦਾ। ਉਹਨੇ ਬਾਲਟੀ ਬੱਧੀ ਸੀ ਰੱਸੀ ਦੇ ਨਾਲ ਤੇ ਪਾਣੀ ਵਿੱਚ ਸੁੱਟੀ, ਇਹ ਗਾਂਹ ਕੇ ਵੇਖਣ ਲੱਗ ਪਿਆ। ਬਾਲਟੀ ਪਾਣੀ ਵਿੱਚ ਗਈ, ਹਲਾਈ ਉਹਨੇ, ਹਲਾ ਕੇ ਜਦੋਂ ਭਰੀ ਵੇਖੀ ਤੇ ਖਿੱਚ ਲਈ, ਖਿੱਚ ਕੇ ਜਦੋਂ ਪਾਉਣ ਲੱਗਾ ਨਾ ਘੜੇ ਦੇ ਵਿੱਚ, ਤੇ ਉਹਦੇ ਵਿੱਚ ਇੱਕ ਵੀ ਤੁਪਕਾ ਪਾਣੀ

ਗੱਲ ਤੂੰ ਤੈਨੂੰ ਰੁਕਣਾ ਪੈਣਾ, ਤੈਨੂੰ ਮੈਂ ਦੱਸਾਂਗਾ, ਮੈਂ ਘੜੇ ਭਰਨੇ ਨੇ, ਚਲੋ ਵੇਖ ਲੈਂਦੇ ਹਾਂ। ਥੋੜ੍ਹਾ ਜਿਹਾ ਸਬਰ ਕੀਤਾ, ਅਸੀਂ ਕਾਲੇ ਛੇਤੀ ਪੈ ਜਾਂਦੇ ਧਰਮ ਦੀ ਦੁਨੀਆ 'ਚ, ਕਾਲ ਕਰਕੇ ਸਹਿਜ ਚਾਹੀਦਾ ਜੀ। ਟਿਕ ਗਿਆ, ਬੈਠਾ ਰਿਹਾ ਅਤੇ ਅਖੀਰ 'ਚ ਕਿੰਨਾ ਕੁ ਸਬਰ ਕਰੇਗਾ। ਕਹਿਣ ਲੱਗਾ ਯਾਰ 5-6 ਘੜੇ ਨੇ, ਤੁਪਕਾ ਪਾਣੀ ਨਹੀਂ ਨਿਕਲਦਾ, ਇੱਕ ਜੇ ਤੁਪਕਾ ਪਾਣੀ ਪਿਆ ਕਿ ਨਹੀਂ ਪਿਆ, ਕਦੋਂ ਭਰਨੇ ਨੇ, ਕਦੋਂ ਇਹ ਮੇਰੇ ਹੱਲ ਹੋਏਗਾ। ਇਹ ਤਾਂ ਸ਼ਦਾਈ ਅਤੇ ਮੂਰਖ ਜਾਪਦੇ, ਇਹ ਵੀ ਨਹੀਂ ਪਤਾ ਵੀ ਥੱਲਾ ਬਾਲਟੀ ਦਾ ਹੈ ਨਹੀਂ। ਅਤੇ ਉਹ ਉੱਠ ਕੇ ਤੁਰ ਪਿਆ, ਘੰਟਾ 2 ਘੰਟੇ ਡਿੱਕਿਆ ਹੋਏਗਾ, ਉਹ ਮਹਾਤਮਾ ਆਪਣੇ ਕੰਮ ਲੱਗਾ ਰਿਹਾ। ਤੁਰਿਆ ਜਾਂਦਾ ਘਰ ਨੂੰ, ਚਲੋ ਕਹਿੰਦਾ ਜਾਨ ਛੁੱਟੀ, ਕਿਹੜੇ ਮੂਰਖ ਨਾਲ ਵਾਹ ਪੈ ਗਿਆ। ਅਤੇ ਰਾਹ ਵਿੱਚ ਸੋਚਦਾ ਜਾਂਦਾ ਹੈ ਵੀ ਉਦਾਂ ਗੱਲਾਂ ਬੜੀਆਂ ਗੰਭੀਰ ਜਿਹੀਆਂ ਕਰਦਾ ਸੀ ਖੌਰੇ, ਉਹਦੇ ਪਿੱਛੇ ਕਈ ਰਾਜ ਸੀ। ਮੈਂ ਹੀ ਕਾਲਾ ਪੈ ਗਿਆ, ਭਾਵਨਾ ਪੈਦਾ ਹੋਈ ਤੇ ਸਹੀ ਸੀ, ਜੇ ਕਰਕੇ ਨਾ ਕਹਿੰਦਾ ਚੱਲ ਯਾਰ ਫਿਰ ਮੋੜ ਮਸਾਂ ਤੇ ਬੰਦਾ ਜਾਪਦਾ ਹੀ, ਵੇਖ ਲਾ ਪਿਹੜ ਜਾਣਾ ਥੱਕ ਤੋਂ, ਘਿਆੜ ਹੀ ਜਾਂਦਾ ਨਾ ਖੌਰੇ, ਤੈਨੂੰ ਦੱਸ ਹੀ ਦਿੰਦਾ ਕੁਛ। ਉਹ ਮਹਾਤਮਾ ਕਹਾ ਕੇ ਫਿਰ ਮੱਥਾ ਟੇਕ ਕੇ ਬਹਿ ਗਿਆ, ਕਹਿਣ ਲੱਗਾ ਮਹਾਤਮਾ ਜੀ ਬੜੀ ਗਲਤੀ ਹੋ ਗਈ, ਮੈਂ ਚਲਾ ਗਿਆ, ਤੁਸੀਂ ਮੈਨੂੰ ਦੱਸਣ ਦੀ ਕਿਰਪਾ ਕਰੋ। ਕਹਿਣ ਲੱਗਾ ਤੂੰ ਸਮਝਿਆ ਨਹੀਂ, ਦੱਸ ਤੇ ਰਿਹਾ ਤੈਨੂੰ ਆ ਬਾਲਟੀ ਥੱਲੇ ਜਾਂਦੀ ਵੇਹਨਾ ਨਾ, ਅਤੇ ਵਿੱਚ ਗਿਆ ਭਰੀ ਦਿਖਦੀ ਹੈ, ਜਦੋਂ ਕੋਲ ਆ ਜਾਂਦੀ ਹੈ ਉਦੋਂ ਕੁਛ ਵੀ ਨਹੀਂ, ਕਿਉਂਕਿ ਇਹਦਾ ਥੱਲਾ ਹੈ ਨਹੀਂ। ਇਹੀ ਮਨੁੱਖ ਦੀ ਅਵਸਥਾ, ਤ੍ਰਿਸ਼ਨਾ ਦਾ ਥੱਲਾ ਨਹੀਂ ਹੁੰਦਾ, ਉਹ ਜਦੋਂ ਜਾਪਦਾ ਬਗਾਨਾ ਧਨ ਆ ਜਾਏਗਾ ਤੇ ਮੇਰਾ ਗੱਲ ਬਣ ਜਾਏਗੀ, ਕੋਲ ਆਇਆ ਕੁਝ ਵੀ ਨਹੀਂ, ਹੋਰ ਚਾਹੀਦਾ। ਤ੍ਰਿਸ਼ਨਾ ਵਿਰਲੇ ਕਿਹੀ ਬੀਜੀ ਹੈ ਗੁਰੂ, ਕਿਰਪਾ ਕਰੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ 'ਚ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹਨਾਂ ਵਿਕਾਰਾਂ ਤੋਂ ਪਰਹੇਜ਼ ਕਰਕੇ ਉਸ ਸੱਚੇ ਨਾਮ ਨਾਲ ਜੁੜਨ ਦੀ ਸਾਨੂੰ ਬੇਨਤੀ ਕੀਤੀ, ਹੁਕਮ ਕੀਤਾ ਹੈ। ਗੁਰਸਿੱਖ ਅਰਦਾਸ ਬੇਨਤੀ ਕਰਦੇ ਨੇ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਇਓ ਫੁੱਲਾਂ ਚੁੱਕਾਂ ਦੀ ਖਿਮਾ ਖੋ। ਵਾਹਿਗੁਰੂ।

ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ। ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰਾਂ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਹੋਜਾਏ, ਤੇਗ ਬਹਾਦਰ ਸਿਮਰੈ ਘਰ ਨੂੰ ਦਿਆਵੇ ਧਾਏ, ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਏ, ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਟੇਕ ਕੇ ਨਿਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਵਸਵ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਾਂ ਜਾਂ ਖਾਲਸਾ ਜੀ ਸਭ ਤਹ ਤਹ ਰਸ਼ਿਆ ਰਿਆਜ ਦੇਗ ਤੇ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਸ਼ਨਾ ਚੌਂਕਿਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ, ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ, ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ, ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ, ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿੰਨ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਅਨੰਦ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ, ਆਪ ਦਰ ਘਰ ਦੇ ਸੇਵ ਭਾਈ ਸੰਜੇ ਕੁਮਾਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦਿਆਂ, ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੇ, ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ, ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੱਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ।

0: ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਜੋ ਤੇਰੀ ਸ਼ਰਣਾਈ ਹਰ ਜੀਓ, ਤਿਨ ਤੂੰ ਰਾਖਣ ਜੋਗ।

ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ

नानक गरीब ठह पया दुआरे हर मेल लहो वडियार।

ਵਾਹਿਗੁਰੂ ਜੀ ਸਾਹਿਬ ਜੀ ਸੋਹਿਲਾਰਾ ਗੌੜੀ ਦੀਪਕੀ ਮਾਲਾ ਪਹਿਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸਮਾ ਲੀਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕੌਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਿਰਪਾ ਵੋ ਤੇਲ ਮੇਉ ਸੁਜਣ ਸਿਸੜੀਆਂ ਜੋ ਹੋਵੇ ਸਭ ਸੁਮੇਲ ਕਰ ਇਹ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇ ਅਮਨ ਰਾਗਾ ਸਮਲ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੁਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਏ ਰਹਾਉ ਵਿਸੇ ਚਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਖੇਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਲੋ ਕਰੇ ਸਗਲ ਮਨ ਲਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਉ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਕਰੀ ਰਹੋ ਸਹਿਸਤਵ ਨੈਨ ਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾ ਏਕ ਤੋਰੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ ਸਭ ਮਹਿ ਹੈ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਮ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ਼ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਫਿਰ ਨਾਏ ਵਾਸਾਰਾ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਕੁਨ ਵੱਡਾ ਹੈ ਕਰ ਡੰਡਾ ਉਤਪਨ ਵੱਡਾ ਹੈ ਰਹਾ ਉਸਾ ਕਥਰ ਦਾ ਸਾਧ ਨਾ ਜਾਣਿਆ ਕਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਕੈ ਦੁਖ ਪਾਵੇ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਖੰਡਾ ਹੈ ਰਾਗੋੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਆਉਦ ਘਟੈ ਦਿਨਸ ਰਹਿਣਾ ਰੇ ਮਨ ਗੁਰਮਿਲ ਕਾ ਸਵਾਰੇ ਰਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਇਸੈ ਜਗਾਏ ਕੀ ਆਵੇ ਏਵ ਸਖਤ ਕਦਾ ਤਿਨ ਜਾਨੀ ਜਾ ਪੁਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਰ ਕਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ

ਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤ ਸਿੰਘ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਹਾਇ, ਅਰਜਨ ਹਰ ਗੋਬਿੰਦ ਨੌ ਸਿਮਰੋ, ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਗਏ, ਜਿਸ ਰੇਠ ਸ਼ਬਦ ਗੁਰਾਏ ਤੇਗ ਬਹਾਦਰ ਸਿਮਰੀਏ, ਕਰੁਣਾਉਣੀ ਦਾ ਵਧਾਈ ਸੁਰਥਾਈ ਹੁਣਾ ਜੀ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭਨਾ ਥਾਈ ਹੋਣਾ ਜੀ ਸਹਾਇ, ਦਸਵੇਂ ਪਾਤਸ਼ਾਹ ਜਗ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਾ ਧਿਆਨ ਤਰਕੇ ਬੋਲਣਾ ਜੀ, ਹੇ ਨਿਮਾਣਿਆਂ ਦੇ ਮਨ ਸਤਿਗੁਰੂ, ਨਿਤਾਣਿਆਂ ਦੇ ਤਾਰਨੀ ਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਵਰ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ, ਅਰਦਾਸ ਬਿਨਤੀ ਰਜੋਈ ਡੋਦਰੀ ਸੱਚੇ ਪਾਤਸ਼ਾਹ ਜੀ, ਪਾਵਨ ਹਜੂਰੀ ਅੰਦਰ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਸਰੂਪਾਂ ਜੀ ਕੀ ਟਹਿਲ ਸੇਵਾ ਹੋਈ, ਸੋਲਾਂ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਣ ਦੇ ਖਿਮਾ ਬਖਸ਼ ਦੇਣੀ ਜੀ, ਅੱਗੇ ਤੋਂ ਸਮਰਥ ਬਖਸ਼ਣੀ, ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਿੱਚ ਸੁਣ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪਿਟਾਵਾਂ ਅੰਦਰ ਪ੍ਰਵਾਨ ਕਰਨੀਆਂ ਜੀ, ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਦੇ ਦਾ ਦਰੋਂ ਕਰੋ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾ ਸੇਵਾ ਦੀਆਂ ਦਾਤਾ ਬਖਸ਼ਿਸ਼ ਕਰਕੇ ਨਵਾਜਣਾ ਜੀ, ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਵਿਖੇ ਪਲੰਘ ਤੇ ਬਰਾਜਮਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਜੀ, ਅੰਮ੍ਰਿਤ ਵੇਲੇ ਦੇ ਜਾਗਣੇ ਨਿਤ ਨੇਮ ਦੀਆਂ ਦਾਤਾ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ

ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮਗਰੀ ਇੱਕ ਘਟ ਮਾਹੇ ਅਨਿਕ ਰੰਗ ਨਾਨਾ ਦ੍ਰਿਸ਼ਟਾਹੇ ਨਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ ਕਾ ਵਿਸਰਾਮ ਸੁਨ ਸਮਾਦ ਅਨਹਤ ਹੈ ਨਾਦ ਕਹਿ ਨ ਜਾਈ ਅਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ

ਚਾਰ ਕੁੰਟਲ ਦਹ ਦਿਸੈ ਸਮਾਹੀ ਤਿਸਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਬੇਦ ਪੁਰਾਣ ਸਿਮਰਤ ਮਹਿ ਦੇਖ ਸਸਿਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਵਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਨਿਰ ਅੰਤਰ ਬਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਅਨਿਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰ ਗਾ ਜਿਸ ਆਪ ਜਨਾਏ ਨਾਨਕ ਤਿਜਨ ਆਪ ਪੁਜਾਏ ਸਰਭੂਤਾ ਵਰਤਾਰਾ ਸਰਵ ਨੈਨਾ ਭੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾਪਣ ਜਾ ਸਾਪ ਹੀ ਸੁਨਾ ਆਵਣ ਜਾਨਿ ਖੇਲ ਬਨਾਇਆ ਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪ ਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਈ ਸਮਾਏ ਇਸਥੇ ਹੋਏ ਸੁਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤਪੋਤ ਆਪਣ ਸਗਰਾ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਹੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਜਿਸਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੈ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ

ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵੀ ਸਰਾ ਹੈ ਅੰਤ ਨਾ ਸਿਫ ਤੇ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁੱਖ ਭੁੱਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾਲਾ ਨਾਨਕ ਪਾਤ ਸਾਹੀ ਪਾਤ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰਨਾਰ ਮੁਨ ਜਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੋ ਹੈ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇਈ ਤੁਦਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾ ਗਾਵਾ ਹੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਕਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਾਹੋਂ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਏਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜਾਹੋਂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰ ਰਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੁੱਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵੈ। ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੈ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਤੇਰੀ, ਕਿਤ ਦੁਆਰੈ ਪਾਈਐ। ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ, ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਏ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗਾਉਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ, ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ। ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ। ਅੱਖ ਹੈ ਤਾਂ ਵੇਖਾ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੇ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਿਖਮ ਮਾਰਗ ਚਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾਂ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾ ਹੈ ਤਿਵ ਚਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇਕ ਫਿਰਾ ਹੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚੇਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ

ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੈ ਨਾਨਕ ਸੁਣੋ ਸੰਤੋ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਹੋ ਬਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਨ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇਕ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਿਹੇ ਗੁਣੇ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੁਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨ ਹੋਂ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੋ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵੇਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹੈ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹੋ ਸਰੀਰ ਪਰਵਾਣ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਆਵਰ ਨਾ ਦੇਖੋ ਕੋਈ, ਹਰ ਬਿਨ ਆਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਆਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਚੈ ਸੁਣਨੈ ਨੂੰ ਪਠਾਏ, ਸਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣ ਹੋ ਸਤ ਬਾਣੀ, ਜਿਤ ਸੁਣੇ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ, ਸਾਚੋ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣ ਹੋ, ਪਵਿੱਤਰ ਹੋ ਵਾਉ, ਸਚੈ ਸੁਣਨੈ ਨੂੰ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇੱਕ ਨਾ, ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵਨਿਤ, ਤਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸਾਚੈ, ਜਿੱਥੇ ਸਦਾ ਸੱਚ ਪਿਆਵਹੇ, ਸੱਚੋ ਧਿਆਵਹਿ, ਜਾ ਤੁਧ ਪਾਵਹਿ, ਗੁਰਮੁਖ ਜਿਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੂਜਨ ਪਾਵਹੇ। ਕਹੇ ਨਾਨਕ ਸੱਚ ਸੋਹੇਲਾ ਸੱਚੈ ਘਰ ਗਾਵਹੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਨਾਮ ਸ੍ਰੀ ਵਾਹਿਗੁਰੂ। ਦੁਆਇ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾ ਆਣੇ ਰਾਸ, ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ

ਸਾਹਿਬ ਜੀ ਸਭ ਥਾਈ ਹੋਵੋ ਜੀ ਸਹਾਇ। ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਨਾਮ ਕੇ ਜਹਾਜ, ਚਵਰ ਤਖਤ ਸ਼ਤਰ ਦੇ ਮਾਲਕ ਸਤਿਗੁਰੂ, ਧੰਨ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸੇਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਹੈ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਸੱਚੇ ਪਿਤਾ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀ ਦੀ ਤਹਿਲ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ, ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ, ਬਾਣੀ ਪੜ੍ਹਦਿਆਂ, ਸੁਣਦਿਆਂ, ਸੇਵਾ ਕਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦੇ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਜੀ, ਕਾਮ ਕ੍ਰੋਧ ਲੋਹ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਆਪ ਜੀਆਂ ਦੀ ਮੀਡੀਆ ਦੇ ਰਾਹੀਂ ਯਾਦ ਵਿੱਚ ਜੁੜੀਆਂ ਨੇ, ਮਹਾਰਾਜ ਜੀ ਤਿਨ੍ਹਾਂ ਦੀ ਅਰਦਾਸ ਹੈ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ਼ ਕਰਨਾ, ਮਹਾਰਾਜ ਜੀ ਬੱਚਿਆਂ ਨੂੰ ਤੰਦਰੁਸਤੀਆਂ, ਵਿਦਿਆ ਦਾਨ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਜੀ, ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾਉਣਾ। ਮਹਾਰਾਜ ਜੀ ਸ਼ੁਕਰ ਹੈ, ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਸਤਿਗੁਰੂ ਜੀ, ਆਇਆ ਚਾਰ ਪੈਰ ਦੇਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ। ਮਹਾਰਾਜ ਜੀ ਸਰਬੱਤ ਸੰਗਤ ਦੇ ਹੱਥ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਮਾਈਆਂ 'ਚ ਵਾਧੇ ਪਾਉਣੇ, ਮਿਹਰ ਭਰਿਆ ਹੱਥ ਰੱਖ ਕੇ ਆਪਣੀ ਯਾਦ ਬਖਸ਼ਿਸ਼ ਕਰਨੀ, ਭਲਾ ਕਰ ਦੇਣਾ। ਮਹਾਰਾਜ ਜੀ ਕਰੋ ਕਿਰਪਾ, ਸਤਿਗੁਰੂ ਜੀ ਆਪ ਜੀ ਨੇ ਬਖਸ਼ੀਆਂ ਦਾਤਾਂ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ।
ਭੋਗ ਲਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੁਆ

ਸਵਾਮੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜੀ ਮਿਹਰ ਭਰਿਆ ਹੱਥ ਰੱਖਣਾ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ

ਪਾਲੇ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨਸ ਸੰਜੋਗੜਾ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਂਕਾਰ। ਸਤਿਗੁਰ ਪ੍ਰਸਾਦ ਸੁਖ ਸੋਹੇ ਲੜਾ ਹਰ ਧਿਆਵਹੁ ਗੁਰਮੁਖ ਹਰ ਫਲ ਪਾਵਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਰਾਜੇ ਕੀ ਨੀ ਸਲੋਕ ਮਹਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਵਾਲੀ ਚੰਦਵਾ ਜਿਨ ਮਾਨਸ ਦੇ ਕੀਏ ਕਰਨ ਲਾਗੇ ਵਾਰ ਮਹਲਾ ਦੂਜਾ ਜੇ ਸੋਚਣ ਦਾ ਹੋਵੇ ਸੂਰਜ ਚੜੇ ਹਜ਼ਾਰ ਇੱਥੇ ਚੰਦ ਰੋਹਦੀਆਂ ਗੁਰਬਿਨ ਹੋਰ ਨੰਧਾਰ ਮਹਲਾ ਪਹਿਲਾ
2: ਨਾਨਕ ਗੁਰੂ ਨਾ ਛੇਤਰੀ ਮਨ ਆਪਣੇ ਸੁੱਚੇ ਛੁੱਟੇ ਤਲਵਾੜ ਜੋ ਸੁੰਜੇ ਅੰਦਰ ਖੇਤ ਖੇਤ ਅੰਦਰ ਛੁੱਟਿਆ ਕੋਹ ਨਾਨਕ

ਸਮਾਦ ਰੂਪੀ ਸਮਾਦ ਰਿਸ਼ਮਾਨਾ ਗੀ ਪ੍ਰਜੰਤ ਵਿਸਮਾਦ ਪੂਰਨ ਸਮਾਦ ਪਾਣੀ ਸਮਾਦ ਅਗਨੀ ਖੇਡੇ ਵਿਨਾਣੀ ਵਿਸਮਾਦ ਰਚੀ ਸਮਾਦ ਕਹਾਣੀ ਸਮਾਦ ਚਲ ਗਏ ਪ੍ਰਾਣੀ ਵਿਸਮਾਦ ਸੰਯੋਗ ਸਮਾਦ ਵਿਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਫਤੀ ਸਮਾਦ ਤਾਲਾ ਵਿੱਚ

0: ਤੇਰੀ ਕੁਦਰਤ ਕਾਦਰ ਕਰਤਾ ਪਾਕ ਨਾਹੀ ਪਾਕ ਨਾਨਕ ਹੁਕਮੇ ਅੰਦਰ ਵਿਖੇ ਵਰਤੈ ਤਾਕੋ ਤਾ ਪੌੜੀ
1: ਆਪੀ ਨੇ ਭੋਗ ਭੋਗ ਕੈ ਬਸੂ ਭੁਸਦਾ ਆ ਵੱਡਾ ਹੋਆ ਦੁਨੀਦਾਰ ਕਲਸ ਚਲਾਇਆ ਮਾਧਾ ਕਰਨੀ ਕਿਰਤਵਾ

ਗੁਰਮੁਖ

0: ਜਾਤੀ ਹੈ ਜਾਰੀ ਤੇ ਇੱਕ ਝੁੱਡੇ ਜਾਏ ਮਹੱਲਾ ਪਹਿਲਾ
1: ਵੜ ਪੁਸਤਕ ਸੰਗਿਆ ਬਾਦੰ ਸਿਰਮੁਖ ਮੁਗਲ ਸਮਾਦੰ ਮੁਗ ਜੋੜ ਵਿਲੋਕਣ ਸਾਰੰ ਤ੍ਰੈਪਾਲ ਤਿਆਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਧੋਤੀ ਵਸਤ ਕਪਾਟੰ ਜੇ ਜਾਣਸ ਵਰਮੰ।

ਗੁਰੂਜ ਅੰਤਰ ਜਾਮੀ ਸਤਗੁਰੂ ਜੀ ਆਪ ਜੀ ਦਰ ਦੀ ਹਾਜ਼ਰੀ ਪੜਦੇ ਹੋਇਆ ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੀ ਬਣਦੇ ਸਤਕਾਰ ਜੋ ਬੇਅੰਤ ਮਾਇਆ ਪੇਟਾ ਲਿਆ ਸਾਰਾ ਸਿੱਖੀ ਦਾਨ ਭਰੋਸਾ ਦਾਨ ਚੰਨਕ ਮੈਂ ਪਿਆਰ ਰੱਖਣਾ ਖਜ਼ਾਨੇ ਭਰਪੁਰ ਕਨੇ ਸੋ ਆਓ ਗੁਰੂ ਪਿਆਰੀ ਸਾਧ ਸਿੰਘ ਜੀ ਕੀਰਤਨ ਦੀ ਇੰਨੀ ਕੁ ਸੇਵਾ ਪ੍ਰਵਾਨ ਕਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿੰਬਾ ਕਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀ ਅੱਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਗੁਰੂ ਇਤਿਹਾਸਿਕ ਇਤਿਹਾਸ ਸਤਕਾਰ ਯੋਗ ਗਿਆਨੀ ਸਕੱਤਰ ਸਿੰਘ ਜੀ ਆਓ ਉਹਨਾਂ ਪਾਸੋਂ ਅਗਲੇ ਪ੍ਰੋਗਰਾਮ ਸਰਵਣ ਕਰੀਏ ਦਸ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सुख सोहला हर त्यावो। सुन हर गुण पीने सहज सवाए, गुरमत सहज नाम त्याए। जिनका तुर लिखिया तिन गुर मिलिया, तिन जन्म मरण पौ भागा। अंदरों दुरमत दूजी खोई, सो जन हर लिव लागा। जिनको कृपा किनी मेरे स्वामी, तिन अंदन हर गुण गाए। सुन मन पीने सहज सुभाए। परम सन्मान योग तन तन साहेब श्री गुरु ग्रंथ साहिब महाराज जी दी पावन गोदी च सभाए मान गुरु सवारी साध संगत जीओ, करो रसना पवित्र आखो वाहे गुरु जी का खालसा वाहे गुरु जी की फतेह। वडभागे हां जिन्हां नूं इस भाग प्राप्त होया है कि गुरु के पावन शब्द नाल जुड़न दे लई, गुरु घर बैठन दे लई, गुरबाणी कीर्तन सरवण करन दे लई गुरु पातशाह जी ने उद्दम ते समत बख्शी है। रोजाना दी तरह गुरु के कीर्तनीए भाई रिशपाल सिंह जी गुरबाणी कीर्तन आप जी नूं सरवण करवा रहे सन। उपरंत सतगुर सच्चे पातशाह जी वालों अमृत वेले प्रकाश वही होण वक्त जो पहला उपदेश पहला संदेश हुक्मनामे दे तौर ते सिख संगतां दे नाम जारी किया है, उस पावन शब्द की विचार चर्चा रोजाना की तरह आप करन दा यतन करांगे। मन बितियां कागर करके चौकड़े ला करके सतगुरु की पावन हजूरी च हाजिर होइए, क्योंकि हाजिर को मेहर गैर हाजिर को मेहर नहीं। जो हजूरी च इबादत विच मन करके हाजिर हो जाता है उसते निरंकार की रहमत हो जाती है। गुरमत विचार धारा मुताबक सतगुर सच्चे पातशाह धन धन गुरु अमरदास महाराज जी ने अज दे इस पावन शब्द विच अपने जीवन नूं सुहारड़ा किवें करना है, सुखां वाला किवें करना है, निरंकार दे नाम नाल जुड़ के ते संसार दी किरत करदिआं होइआं किवें जीवन आनंदमयी हो सकदा है। इसे ही सिद्धांत का जिक्र किया है। गुरमत विचारधारा मुताबक नाम जपना किरत करनी ते वंड के छकन का सिद्धांत है। निरंकार के नाम तो बिना कुछ भी नहीं, किरत अपने आप विच बहुत कुछ है। जे दसा नवां की किरत हो निरंकार के नाम नाल जुड़िया ही कर सकता है, वरना खोआ तोड़ी जिहड़ी है वह हर व्यक्ति उहदा शिकार हो जाता है। गुरु पातशाह ने किरत नाल नाम जोड़िया है ते जो प्राप्त हो गया है वह संसार विच वंड के लोड़वंदां दी बांह फड़न दा उपदेश है। कला पदार्थ दे वंडे लोक दुख सुख वंड के भी संसार विच विचरना है। सतगुर सच्चे पातशाह रहमत कीती है जीवन नूं आनंदमय बनाउण दा अपना तरीका है।
ਕਿਸੇ ਵਿਅਕਤੀ ਨੇ ਪੁੱਛਿਆ ਕਿਸੇ ਦਾਨ ਦੇ ਪੁਰਸ਼ ਪਾਸੋਂ, ਜੀਵਨ ਆਨੰਦਿਤ ਕਰਨ ਦੀ ਯੁਗਤ ਗੁਰਬਾਣੀ ਵੀ ਉਹੀ ਦੱਸਦੀ ਹੈ। ਕੋਈ ਵਿਅਕਤੀ ਜਾ ਰਿਹਾ ਹੈ ਤੇ ਜਾਂਦਿਆਂ ਉਹਨੂੰ ਦੱਸਿਆ ਕਿ ਕੁਝ ਵਿਅਕਤੀ ਜਿਹੜੇ ਨੇ ਉਹ ਇੱਕ ਮੰਦਰ ਬਣਾ ਰਹੇ ਨੇ ਤੇ ਪੱਥਰ ਘੜ ਰਹੇ ਨੇ, ਪੱਥਰ ਤੋੜ ਰਹੇ ਨੇ, ਇੱਟਾਂ ਬਣਾ ਰਹੇ ਨੇ। ਪਹਿਲੇ ਨੂੰ ਜਾ ਕੇ ਪੁੱਛਿਆ ਹੁਣ ਅਸਥਾ ਆਪੋ ਆਪਣੀ ਹੈ। ਉਹ ਕਹਿੰਦਾ ਵੀ ਕੀ ਪਿਆ ਕਰਨਾ ਤੂੰ, ਤੇ ਜਿਹੜਾ ਵਿਅਕਤੀ ਪੱਥਰ ਤੋੜਦਾ ਪਿਆ ਸੀ ਬੜਾ ਖਿਝਿਆ ਪਿਆ, ਕਰਦਾ ਤੇ ਕਿਰਤੀ ਪਿਆ। ਕਹਿਣ ਲੱਗਾ ਤੈਨੂੰ ਦੀਦਾ ਨਹੀਂ ਅੰਨਾ ਹੈ ਤੂੰ ਪੱਥਰ ਤੋੜਦਾ ਪਿਆ। ਹੁਣ ਇਹ ਅਵਸਥਾ ਹੈ ਕੰਮ ਕਰਨ ਦੀ ਆਪੋ ਆਪਣੀ ਹਰ ਵਿਅਕਤੀ ਦੀ ਹੈ। ਲੰਗਰ ਗੱਫਾ ਬਣਾਉਣਾ, ਘਰ ਪ੍ਰਦਾਸ ਸ਼ਾਦਾ ਬਣਾਉਣਾ, ਸੇਵਾ ਕਰਨੀ, ਸਭ ਦੀ ਇਹੋ ਅਵਸਥਾ ਹੈ। ਤੇ ਦੂਸਰੇ ਕੋਲ ਚਲਾ ਗਿਆ, ਕਹਿੰਦਾ ਕੀ ਪਿਆ ਕਰਦਾ? ਕਹਿੰਦਾ ਕਰਨਾ ਕੀ ਹੈ, ਮਿਹਨਤ ਕਰਦਾ ਪਿਆ, ਲੇਬਰ ਕਰਦਾ ਪਿਆ, ਚਾਰ ਪੈਸੇ ਸ਼ਾਮ ਨੂੰ ਮਿਲਣਗੇ, ਕੋਈ ਸੌਦਾ ਪੱਤੇ ਦੀ ਗੱਲ ਕਰਕੇ ਪਰਿਵਾਰ ਵਿੱਚ ਰੋਟੀ ਪਾਣੀ ਦਾ ਪ੍ਰਬੰਧ ਕਰਾਂਗਾ। ਇਹ ਦੂਜੇ ਦੀ ਬਿਰਤੀ ਹੈ, ਕੰਮ ਉਹ ਵੀ ਉਹੀ ਕਰਦਾ ਹੈ। ਤੀਜੇ ਨੂੰ ਪੁੱਛਿਆ ਬਈ, ਉਹ ਥੋੜੇ ਹਟਵਾਂ ਕਹਿਣ ਲੱਗਾ, ਬੜੇ ਆਨੰਦ ਵਿੱਚ ਬੜਾ ਖੁਸ਼ ਖੁਸ਼ ਜਿਹਾ, ਉਹਦੇ ਚਿਹਰੇ ਦੀ ਮੁਸਕਰਾਹਟ, ਉਹਦੇ ਚਿਹਰੇ ਦੀ ਲਾਲੀ, ਉਹਦੇ ਚਿਹਰੇ ਦੀ ਰੰਗਤ ਹੀ ਦੱਸੇ ਇਹ ਕਿਸੇ ਰੰਗ ਵਿੱਚ ਹੈ। ਕਹਿਣ ਲੱਗੇ ਕੀ ਕਰਦਾ ਪਿਆ? ਕਹਿੰਦਾ ਭਗਵਾਨ ਦਾ ਘਰ ਬਣਾ ਰਿਹਾ। ਹੁਣ ਤਿੰਨ ਵਿਅਕਤੀ ਨੇ ਬਿਰਤੀ ਆਪੋ ਆਪਣੀ ਹੈ, ਇੱਕ ਸੜੂ ਭੁਜੂ ਕਰਕੇ ਪੈਸੇ ਉਹੀ ਮਿਲਣੇ ਨੇ, ਇੱਕ ਲੇਬਰ ਸਮਝ ਕੇ ਕਰਦਾ ਪਿਆ, ਤੇ ਤੀਜਾ ਲੇਬਰ ਤੇ ਹੈ ਹੀ, ਉਹਨੂੰ ਮਿਲਣੀ ਮਿਲਣੀ ਹੈ ਜਿੰਨੀ ਦੂਜਿਆਂ ਨੂੰ ਮਿਲਣੀ ਹੈ। ਉਹ ਇਸ ਆਨੰਦ ਵਿੱਚ ਨਿਰੰਕਾਰ ਦਾ, ਪ੍ਰਭੂ ਦਾ ਘਰ ਬਣਾ ਰਿਹਾ। ਕਿਰਤ ਕਰਦਿਆਂ ਸੜੂ ਭਜੂ ਨਹੀਂ ਬਲਕਿ ਨਿਰੰਕਾਰ ਦੀ ਸਿਫ਼ ਸਲਾਹ ਨਾਲ ਜੁੜ ਕੇ ਕਰਨ ਵਾਲਾ ਵਿਅਕਤੀ ਹਮੇਸ਼ਾ ਆਨੰਦ ਤੇ ਖੇੜੇ ਵਿੱਚ ਹੁੰਦਾ ਹੈ। ਕਿਸੇ ਦਾਨੇ ਪੁੱਛ ਨੇ ਪਿਆ ਵੀ ਜੇ ਕੁਛ ਪਲਾਂ ਲਈ ਖੁਸ਼ ਹੋਣਾ ਨਾ, ਕੁਛ ਮਿੰਟਾਂ ਲਈ ਖੁਸ਼ ਹੋਣਾ ਹੈ ਤੇ ਤੂੰ ਕਿਸੇ ਸੰਗੀਤ ਨਾਲ ਜੁੜ, ਤੇ ਜੇ ਦੋ ਤਿੰਨ ਘੰਟੇ ਲਈ ਖੁਸ਼ ਹੋਣਾ ਹੈ ਤੇ ਕੋਈ ਮੂਵੀ ਵੇਖ ਲੈ, ਕੋਈ ਫਿਲਮ ਵੇਖ ਲੈ, ਤੇ ਸਾਰਾ ਦਿਨ ਖੁਸ਼ ਹੋਣਾ। ਤੇ ਕਹਿਣ ਲੱਗਾ ਕਿਸੇ ਵਿਆਹ ਸ਼ਾਦੀ ਦੀ ਪਾਰਟੀ ਤੇ ਚਲਾ ਜਾ, ਸਾਰਾ ਦਿਨ ਖੁਸ਼ੀ ਵਿੱਚ ਲੰਘ ਜਾਏ, ਹਫ਼ਤਾ ਖੁਸ਼ ਰਹਿਣਾ ਚਾਹੁੰਦਾ। ਤੇ ਕਹਿਣ ਲੱਗਾ ਵੀ ਤੂੰ ਘੁੰਮਣ ਫਿਰਨ ਚੱਲ ਜਾਓ, ਕੋਈ ਪਹਾੜ ਚੱਲ ਜਾਓ, ਕੋਈ ਸਮੁੰਦਰ ਦੇ ਕੰਢੇ, ਕੋਈ ਬੀਚ, ਕੋਈ ਉਹ ਜਗ੍ਹਾ ਜਿਹੜੀ ਤੈਨੂੰ ਚੰਗੀ ਲੱਗਦੀ। ਤੇ ਛੇ ਕੁ ਮਹੀਨੇ ਖੁਸ਼ ਰਹਿਣਾ ਚਾਹੁੰਦਾ ਤੇ ਵਿਆਹ ਸ਼ਾਦੀ ਕਰਾ ਲਓ, ਛੇ ਮਹੀਨੇ ਤੇ ਸੌਖੇ ਲੰਘ ਹੀ ਜਾਂਦੇ, ਬਾਅਦ ਵਿੱਚ ਹੀ ਥੋੜੀ ਗੜਬੜ ਗੜਬੜ ਹੁੰਦੀ ਹੈ। ਤੇ ਕਹਿਣ ਲੱਗਾ ਜੇ ਸਾਰੀ ਜ਼ਿੰਦਗੀ ਖੁਸ਼ ਰਹਿਣਾ ਚਾਹੁੰਦਾ ਤੇ ਯੁਗਤੀ ਇਹ ਹੈ ਕਿ ਤੂੰ ਆਪਣੇ ਕੰਮ ਨਾਲ ਪ੍ਰੀਤ ਪਾ ਲਾ। ਬਸ ਜਿਹਨੇ ਕੰਮ ਨਾਲ ਪ੍ਰੀਤ ਪਾ ਲਈ ਨਾ, ਪ੍ਰੀਤ ਕਰਕੇ ਕੰਮ ਸ਼ੁਰੂ ਕੀਤਾ, ਸੱਚੇ ਪਾਤਸ਼ਾਹ ਬੜੀ ਰਹਿਮਤ ਹੈ ਤੂੰ ਮੈਨੂੰ ਕੰਮ ਦਿੱਤਾ ਹੈ, ਗੁਣ ਗਾਉਂਦਿਆਂ ਹੋਇਆਂ ਕਿਰਤ ਕਰਦਿਆਂ ਕਰਦਿਆਂ ਨਿਰੰਕਾਰ ਨੂੰ ਚੇਤੇ ਰੱਖਣਾ, ਬਾਬੇ ਨਾਨਕ ਦਾ ਤੱਕੜ ਤੋਲਦਿਆਂ ਤੋਲਦਿਆਂ ਇੱਕ ਇੱਕ ਇੱਕ ਨਿਰੰਕਾਰ ਨਾਲ ਬਿਰਤੀ ਜੁੜੀ ਨੇ, ਸੱਤ ਦੇ ਆ ਕੇ ਸੱਤ ਸੱਤ ਸੱਤ ਵੇਖਣ ਵਾਲਾ ਕਹਿੰਦਾ ਸੱਤ ਨਹੀਂ ਤੇਰਾਂ ਹੋ ਗਈਆਂ, ਕਹਿਣ ਲੱਗਾ ਤੇਰਾਂ ਤੇਰਾਂ ਤੇਰਾਂ। ਕਿਰਤ ਨੂੰ ਕੀਰਤੀ ਵਿੱਚ ਤਬਦੀਲ ਕਰਨਾ ਬਸ ਇਹੀ ਵਰਕ ਹੈ, ਇਹੀ ਜਿਉਣ ਦੀ ਜੁਗਤੀ ਗੁਰਮਤ ਨੇ ਸਮਝਾਈ ਹੈ। ਵਿਹਲੜ ਨੂੰ ਕੋਈ ਥਾਂ ਨਹੀਂ ਜੇ ਦੱਸੀ, ਭਾਵੇਂ ਵਿਹਲੜ ਵਿਅਕਤੀ ਜੇ ਨਾਮ ਜਪਦਾ ਹੈ ਨਾ, ਉਹਨੂੰ ਵੀ ਪ੍ਰਵਾਨ ਨਹੀਂ ਕੀਤਾ ਸੱਚੇ ਪਾਤਸ਼ਾਹ ਨੇ, ਕਿਹਾ ਕਿਰਤ ਪਹਿਲਾ ਕੰਮ ਹੈ, ਕਿਰਤ ਬਿਨਾਂ ਗੁਜ਼ਾਰਾ ਨਹੀਂ। ਮੁੱਢੇ ਤੌਰ ਤੇ ਜੇ ਕੰਮ ਧੰਦੇ ਨੇ ਨਾ, ਸਾਡੀ ਤਰਤੀਬ ਗਲਤ ਹੋ ਗਈ, ਅਸੀਂ ਆਪਣੇ ਕੰਮਾਂ ਦੀ ਤਰਤੀਬ ਗਲਤ ਲੈ ਕੇ ਬਹਿ ਗਏ। ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਇਨਸਾਨ ਦਾ ਬਹੁਤ ਜ਼ਰੂਰੀ, ਜਿਹਦੇ ਬਿਨਾਂ ਸਰਨ ਨਹੀਂ, ਉਹ ਹੈ ਸਰੀਰ ਦੀ ਤੰਦਰੁਸਤੀ। ਜੇ ਸਰੀਰ ਦੀ ਤੰਦਰੁਸਤੀ ਨਹੀਂ ਤਾਂ ਨਾ ਹੀ ਇੱਥੇ ਕਿਰਤ ਹੋਣੀ ਹੈ ਅਤੇ ਨਾ ਹੀ ਨਾਮ ਜਪਿਆ ਜਾਣਾ ਪਹਿਲੇ ਨੰਬਰ 'ਤੇ ਰੱਖਣਾ ਇਹਨੂੰ।
ਦੂਜੇ ਨੰਬਰ ਤੇ ਪਰਿਵਾਰ ਦੀ ਜ਼ਿੰਮੇਵਾਰੀ। ਸਭ ਤੋਂ ਪਹਿਲਾ ਕੰਮ ਨਿਰੰਕਾਰ ਦਾ ਨਾਮ, ਦੂਜਾ ਸਰੀਰ ਦੀ ਸੰਭਾਲ, ਤੀਜਾ ਹੈ ਪਰਿਵਾਰ ਦੀ ਜ਼ਿੰਮੇਵਾਰੀ ਜੀ ਸਾਡੇ ਜ਼ਿੰਮੇ। ਉਹ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਆਪਣੇ ਵਿੱਚ ਧਰਮ ਹੈ। ਸਾਡੇ ਫਰਜ਼ ਨੇ ਸੰਸਾਰ ਪ੍ਰਤੀ, ਕੋਈ ਮਾਂ ਬਾਪ ਪ੍ਰਤੀ, ਕੋਈ ਧੀਆਂ ਪੁੱਤਰਾਂ ਪ੍ਰਤੀ, ਕੋਈ ਸਮਾਜ ਪ੍ਰਤੀ। ਉਹਨਾਂ ਆਪਣੇ ਫਰਜ਼ਾਂ ਦੀ ਪੂਰਤੀ ਵੀ ਆਪਣੇ ਆਪ 'ਚ ਧਰਮ ਹੈ। ਫਰਜ਼ ਦੇ ਧਰਮ ਦਾ ਲਫ਼ਜ਼ ਦਾ ਅਰਥ ਵੀ ਇੱਕ ਹੀ ਹੈ। ਅਤੇ ਤੂੰ ਪਰਿਵਾਰ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਹੈ। ਤੀਜੇ ਨੰਬਰ 'ਤੇ ਆਖੀ, ਪਹਿਲੇ ਨੰਬਰ 'ਤੇ ਸਿਮਰਨ, ਦੂਜੇ 'ਤੇ ਸਰੀਰ ਦਾ ਖਿਆਲ ਰੱਖਣਾ। ਇਹਨਾਂ ਸਿਮਰਨ 'ਚ ਪੈ ਕੇ ਅਤੇ ਸਰੀਰ ਦਾ ਖਿਆਲ ਰੱਖੇ ਵੀ ਬਾਤ ਨਹੀਂ ਜੇ ਬਣਨੀ। ਪ੍ਰਵਾਨ ਨਹੀਂ, ਸਰੀਰ ਹੋਏਗਾ ਅਤੇ ਸਿਮਰਨ ਚੱਲੇਗਾ। ਤੀਜੇ ਨੰਬਰ 'ਤੇ ਕਿਰਤ ਵਿਰਤ, ਚੌਥੇ 'ਤੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਆਂਢ ਗੁਆਂਢ ਦੀਆਂ, ਕੋਈ ਸੱਜਣ ਬੇਲੀ, ਕਿਸੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ। ਅਤੇ ਪੰਜਵੇਂ ਨੰਬਰ 'ਤੇ ਹੈ ਲੰਬੜਦਾਰੀ। ਗੁਰੂ ਪਾਤਸ਼ਾਹ ਰਹਿਮਤ ਕਰੇ ਇਹ ਜੇ ਤਰਤੀਬ ਰੱਖੀਏ ਕਿ ਬਾਕੀ ਮੇਰੇ ਸਿਮਰ ਵਿੱਚ, ਮੇਰੇ ਸਰੀਰ ਦੇ ਸੰਭਾਲ ਵਿੱਚ ਥੋੜ੍ਹਾ ਬਹੁਤਾ ਨਾਗਾ ਪੈ ਜਾਏ, ਲੇਕਿਨ ਸਿਮਰ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ। ਕਿਰਤ ਵਿੱਚ ਥੋੜ੍ਹਾ ਬਹੁਤ ਅੱਗਾ ਪਿੱਛਾ ਹੋ ਜਾਏ, ਪਰ ਕਿਰਤ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ। ਸੰਸਾਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਿਆਂ ਸੰਭਾਲਦਿਆਂ ਠੀਕ ਹੈ, ਕਿਤੇ ਅੱਗਾ ਪਿੱਛਾ ਹੋ ਜਾਏ ਕੋਈ ਅਰਜ ਨਹੀਂ, ਪਰ ਸਿਮਰਨ ਵਿੱਚ ਤੇਰਾ ਨਾਗਾ ਨਹੀਂ ਪੈਣਾ ਚਾਹੀਦਾ। ਅਸੀਂ ਧਰਤੀ ਵੋਲਟ ਕੀਤੀ ਵੀ ਕੰਮ ਜ਼ਿਆਦਾ ਪੈ ਗਿਆ, ਪਾਠ ਜਿਵੇਂ ਕੱਲ੍ਹ ਕਰ ਲਾਂਗੇ, ਅੱਜ ਆਹ ਗੱਲ ਹੋ ਗਈ ਸਿਮਰਨ ਫਿਰ ਕਰ ਲਾਂਗੇ, ਉਲਟ ਕਰਕੇ ਬਹਿ ਗਏ। ਸਾਡਾ ਜੀਵਨ ਤਾਂ ਹੀ ਤਾਂ ਆਨੰਦਮਈ ਨਹੀਂ ਹੁੰਦਾ। ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਬਣਾਵੇ ਦਾ ਸਾਡਾ ਸਿਧਾਂਤ ਹੈ। ਅਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਜੀਵਨ ਆਨੰਦਿਤ ਕਰਨ ਦੇ ਲਈ ਜ਼ਰੂਰੀ ਹੈ ਉਹ ਸੱਚੇ ਪਰਵਰਗਾਹ ਦੀ ਸਿਲਸਿਲਾ, ਉਹਦੇ ਰੰਗ ਵਿੱਚ ਰੰਗੀਚ ਜਾਣਾ, ਨਿਰੰਕਾਰ ਨੂੰ ਉਹਦੇ ਹੁਕਮ ਨੂੰ ਪਛਾਣ ਲੈਣਾ ਅਤੇ ਉਹਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ, ਇਹ ਜੀਵਨ ਆਨੰਦਮਈ ਹੋ ਜਾਂਦਾ। ਉਹਨੂੰ ਪਤਾ ਲੱਗ ਜਾਂਦਾ, ਦੁੱਖ ਨੂੰ ਵੀ ਸੁੱਖ ਸਮਝ ਕੇ ਸਮਝ ਲੈਂਦਾ, ਫਿਰ ਕੋਲ ਭਾਣੇ ਵਿੱਚ ਆ ਜਾਂਦਾ, ਪਰ ਭਾਣੇ ਵਿੱਚ ਕੋਈ ਵਿਰਲਾ ਹੀ ਆਉਂਦਾ। ਸੱਚੇ ਪਾਤਸ਼ਾਹ ਰਹਿਮਤ ਹੋ ਜਾਏ। ਯਤਨ ਚਾਹੀਦਾ ਸਾਡਾ, ਸਿਮਰਨ ਸਭ ਤੋਂ ਪਹਿਲਾਂ ਹੋਏਗਾ, ਨਿਰੰਕਾਰ ਫਲ ਲਾਉਂਦਾ। ਸੱਚੇ ਪਾਤਸ਼ਾਹ ਸੁੱਖ ਸੋਹੇ, ਸ਼ਹਿਨਸ਼ਾਹ ਕਹਿੰਦੇ ਨੇ ਇਹ ਰਾਗ ਹੈ ਸੋਹੀ ਪਾਤਸ਼ਾਹੀ। ਤੀਜੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਲਿਖਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ ਜੋ ਸੰਸਾਰ ਵਿੱਚ ਰਮਿਆ ਹੋਇਆ, ਜਰੇ ਜਰੇ ਵਿੱਚ ਰਮਿਆ ਹੋਇਆ, ਹਰ ਥਾਂ 'ਤੇ ਮੌਜੂਦ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ ਹੈ। ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ ਉਹ ਪ੍ਰਾਪਤ ਹੁੰਦਾ, ਗੁਰੂ ਦੇ ਦਿੱਤੇ ਹੋਏ ਗਿਆਨ ਮੁਤਾਬਕ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਉਹਦੇ ਨਾਲ ਸਾਂਝ ਬਣਦੀ ਹੈ, ਉਹਦੇ ਬਾਰੇ ਗਿਆਨ ਆਉਂਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਪਾਵਨ ਸ਼ਬਦ ਵਿੱਚ, ਸੁੱਖ ਸੋਹਿਰੜਾ ਹਰ ਧਿਆਵ, ਸੁੱਖ ਮਿਲੇਗਾ ਜੇ ਨਿਰੰਕਾਰ ਦੇ ਸਿਵਸਲਾ ਦੇ ਗੀਤ ਗਾਵੋਗੇ, ਉਹਦੇ ਗੁਣ ਗਾਓਗੇ ਤੇ ਹਰ ਧਿਆਵੋਗੇ। ਉਹਦੇ ਖੁਸ਼ੀ, ਉਹਦੇ ਸਿਵਸਲਾ ਦੇ ਗੀਤ, ਉਹਦੇ ਨਾਮ ਦਾ ਸਿਮਰਨ, ਇਹ ਜੀਵਨ ਵਿੱਚ ਸੁੱਖ ਲੈ ਕਰਕੇ ਆਉਂਦਾ ਹੈ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ ਸੁੱਖ ਨਹੀਂ ਤੇ ਗੁਣਾਂ ਤੋਂ ਬਿਨਾਂ ਭਗਤੀ ਨਹੀਂ। ਬੇਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਨਾਲ ਸਾਂਝ ਪਾਉਣੀ ਨਿਰੰਕਾਰ ਦੀ ਭਗਤੀ ਹੈ ਤੇ ਭਗਤੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਸ਼ਰਚਾ ਕਹਿਣ ਲੱਗੇ ਜੀਵਨ ਨੂੰ ਜੇ ਰਸਦਾਇਕ ਕਰਨਾ ਹੈ, ਫਲਦਾਇਕ ਕਰਨਾ ਹੈ, ਗੁਰਮੁਖ ਹਰ ਫਲ ਪਾਵੋ, ਗੁਰੂ ਵੱਲ ਮੁੱਖ ਕਰਕੇ ਤੇ ਹਰੀ ਦੇ ਨਿਰੰਕਾਰ ਦੇ ਰਾਹੀਂ ਉਸ ਫਲ ਨੂੰ ਪ੍ਰਾਪਤ ਕੀਤਾ ਜਾ ਸਕਦਾ। ਇੱਕੋ ਇੱਕ ਯੁਗਤੀ ਹੈ, ਹੋਰ ਕੋਈ ਤਰੀਕਾ ਹੀ ਨਹੀਂ। ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਹਰੀ ਦਾ ਨਾਮ ਧਿਆ ਕੇ ਤੇ ਸੁੱਖ ਫਲ ਜੀਵਨ ਦੇ ਅਸਲ ਆਨੰਦਮਈ ਜੀਵਨ ਨੂੰ, ਜਿਸ ਨੂੰ ਖੇੜੇ ਦਾ ਆਨੰਦ ਜੀਵਨ ਕਿਹਾ ਗਿਆ ਹੈ, ਵਿਗਾਸ ਦਾ ਕਿਹਾ ਗਿਆ, ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਜਿਹਦੇ ਨਾਲ ਬਣਦੀ ਹੈ,
ਉਹ ਬਣਦੀ ਆਪਣੇ ਆਸਰੇ ਨਾਲ ਜੁੜਿਆ। ਆਸਰੇ ਨਾਲ ਟੁੱਟਣ ਦੇ ਕਾਰਨ ਵੀ ਔਗੁਣ ਨੇ, ਔਗੁਣ ਕਰਕੇ ਨਿਰੰਕਾਰ ਦੀ ਨੇੜਤਾ ਨਹੀਂ ਬਣਦੀ, ਤੇ ਨੇੜਤਾ ਬਣਾਉਣ ਲਈ ਗੁਣਾਂ ਦਾ ਗਾਇਨ ਕਰਨਾ ਹੈ। ਗੁਣ ਕਹਿੰਦਿਆਂ ਕਹਿੰਦਿਆਂ ਗੁਣ ਕਹਿ ਗੁਣੀ ਸਮਾਵਣਿਆਂ ਦੀ ਅਵਸਥਾ ਦੇ ਮਾਲਕ ਬਣਨਾ ਹੈ। ਗੁਰਮੁਖ ਪਲ ਪਾਵੋ ਹਰ ਨਾਮ ਤੇ ਆਵਹੋ, ਜਨਮ ਜਨਮ ਕੇ ਦੁੱਖ ਨਿਵਾਰੇ। ਇਹਦੇ ਨਾਲ ਜਨਮਾਂ ਜਮੰਤਰਾਂ ਦੀ ਲੱਗੇ ਹੋਏ ਮੈਲ ਲੈ ਜਾਂਦੀ ਹੈ, ਜਨਮਾਂ ਜਮੰਤਰਾਂ ਦੇ ਵਿਛੋੜੇ ਖਤਮ ਹੋ ਜਾਂਦੇ ਨੇ ਤੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਜਿੰਨੇ ਕਮਾਏ ਹੋਏ ਨੇ। ਅੱਗੇ ਸ਼ਹਿਨਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਅਵਸਥਾ ਬਣਦੀ ਤਾਂ ਆ ਗੁਰੂ ਦੀ ਕਿਰਪਾ।

ਪ੍ਰਾਪਤ ਹੁੰਦੀ ਹੈ। ਗੁਣ ਗਾਉਂਦਿਆਂ ਗਾਉਂਦਿਆਂ ਗਾਉਂਦਿਆਂ ਐਸਾ ਰੰਗ ਲੱਗ ਜਾਂਦਾ ਹੈ ਤੇ ਉਹ ਰੰਗ ਫਿਰ ਕਦੇ ਉਤਰਦਾ ਨਹੀਂ ਤੇ ਹੁੰਦਾ ਗਾਉਣ ਕਿਰਪਾ ਮਾਲਕ ਦੀ ਹੋ ਜਾਂਦੀ ਹੈ। ਜਦੋਂ ਇਸ ਪਾਸੇ ਮਾਲਕ ਇਨਸਾਨ ਤੁਰਦਾ ਹੈ, ਤੁਰਨਾ ਤਹੀਆ ਕਰਕੇ ਜਿਸ ਦਿਨ ਤੁਹਾਡੇ ਤੁਰਨ ਵਿੱਚ ਜ਼ਰਤ ਆ ਗਈ, ਹਿੰਮਤ ਆ ਗਈ, ਉਹ ਵਿਸ਼ਵਾਸ ਆ ਗਿਆ, ਚਰਨ ਸਰਨ ਗੁਰ ਏ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਗੁਰੂ ਭੱਜ ਕੇ ਜਾ ਕੇ ਬਾਂਹ ਫੜ ਲੈਂਦਾ। ਗੁਰੂ ਪਾਤਸ਼ਾਹ ਰਹਿਮਤ ਪਰਵਾਰ ਨੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ, ਹਰੀ ਦੇ ਜਨ ਸੁਖਾਂ ਦੇ ਫਲ ਅਨੰਤਮਈ ਜੀਵਨ ਨੂੰ ਪ੍ਰਾਪਤ ਕਰ ਲੈਂਦੇ ਨੇ। ਨਾਨਕ ਕਹੇ ਸੁਣੋ ਜਨ ਭਾਈ, ਗੁਰੂ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਮੁਕਾਰਬਿੰਦ ਤੋਂ ਉਚਾਰਨ ਕਰਦੇ ਨੇ, ਸੁਖ ਸੁਹਲਾ ਹਰ ਧਿਆਵੋ। ਜੇ ਜੀਵਨ ਆਨੰਦਮਈ ਕਰਨਾ ਚਾਹੁੰਦੇ ਹੋ ਤੇ ਉਸ ਦੇ ਖੁਸ਼ੀਆਂ ਭਰੇ ਗੀਤ ਨਿਰੰਕਾਰ ਦੇ ਮਿਲਾਪ ਵਾਲੇ ਗੀਤ ਗਾਉਣੇ, ਉਹਦੇ ਨਾਮ ਨੂੰ ਧਿਆਉਣਾ, ਇਹ ਸਭ ਤੋਂ ਸੌਖਾ ਤੇ ਸੁਖੈਨ ਮਾਰਗ ਹੈ। ਸੰਸਾਰ ਦੀ ਕਿਰਤ ਦੇ ਨਾਲ ਨਾਲ ਨਿਰੰਕਾਰ ਨੂੰ ਯਾਦ ਰੱਖਣਾ, ਸ਼ਹਿਨਸ਼ਾਹ ਬਖਸ਼ਾ ਦੇ ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਹਰੀ ਦੇ ਨਿਰੰਕਾਰ ਦੇ ਗੁਣ ਸੁਣਦਿਆਂ ਸੁਣਦਿਆਂ ਜੀਵਨ ਵਿੱਚ ਉਹਦੇ ਰੰਗ ਵਿੱਚ ਰੰਗਿਆ ਗਿਆ ਤੇ ਜੀਵਨ ਵਿੱਚ ਸਹਿਜ ਆ ਗਿਆ। ਸਹਿਜ ਸੁਭਾਏ ਉਹਦਾ ਨਿਰੰਕਾਰ ਦਾ ਨਾਮ ਹੁਣ ਚੱਲਦਾ ਹੈ। ਹੁਣ ਚੰਗੇ ਕੰਮਾਂ ਨਾਲ ਗੁਣਾਂ ਨਾਲ ਪ੍ਰੀਤੀ ਬਣਦੀ ਜਾਂਦੀ ਹੈ। ਹੁਣ ਅਵਗੁਣਾਂ ਦੀ ਪਛਾਣ ਹੋ ਗਈ, ਅੱਗੇ ਅਵਗੁਣਾਂ ਵੱਲ ਭੱਜ ਭੱਜ ਕੇ ਮਨ ਜਾਂਦਾ ਸੀ, ਹੁਣ ਗੁਰੂ ਨੇ ਜੀਵਨ ਵਿੱਚ ਐਸਾ ਸਹਿਜ ਲੈ ਆਉਂਦਾ ਹੈ, ਐਸਾ ਆਨੰਦ, ਐਸਾ ਗਿਆਨ ਲੈ ਆਉਂਦਾ ਹੈ ਕਿ ਹੁਣ ਉਹਦੇ ਰੰਗ ਵਿੱਚ ਰੰਗਿਆ ਗਿਆ, ਗੁਣ ਗਾ ਗਾ ਕੇ ਹਰੀ ਦੇ ਗੁਣਾਂ ਵਿੱਚ ਰੰਗਿਆ ਗਿਆ। ਗੁਰਮਤਿ ਸਹਿਜੇ ਨਾਮ ਧਿਆਏ, ਗੁਰੂ ਦੀ ਮਤ ਰਾਹੀਂ ਹੁਣ ਆਤਮਕ ਅਵਸਥਾ ਅਡੋਲਤੇ ਦੀ ਅਵਸਥਾ ਦਾ ਮਾਲਕ ਬਣ ਗਿਆ। ਹੁਣ ਕਦੀ ਜਿਹੜਾ ਉਹ ਵਿਚੜ ਤੇ ਕਬੂ ਜਾਏ ਪਿਆਲੇ ਵਾਲੀ ਅਵਸਥਾ ਨਹੀਂ ਰਹੀ, ਬਲਕਿ ਟਿਕਾਓ ਵਿੱਚ, ਖੇੜੇ ਵਿੱਚ, ਆਨੰਦ ਵਿੱਚ, ਨਾਮ ਧਿਆਉਣ ਦੇ ਨਾਲ, ਨਾਮ ਧਿਆਉਣਾ ਗੁਰੂ ਦੇ ਆਖੇ ਲੈ ਕੇ ਗੁਰੂ ਦੇ ਦੱਸੇ ਮਾਰਗ ਮੁਤਾਬਕ, ਜਿਨ ਕਹੋ ਧੁਰ ਲਿਖਿਆ ਤਿੰਨ ਗੁਰ ਮਿਲਿਆ। ਇਸ ਤਰ੍ਹਾਂ ਨਿਰੰਕਾਰ ਨੇ ਤੁਹਾਡੇ ਗੁਣਾਂ ਦੇ ਮੁਤਾਬਕ ਤੁਹਾਡੇ ਮੱਥੇ ਦੇ ਲੇਖ ਲਿਖੇ ਤੇ ਉਹਨਾਂ ਮੁਤਾਬਕ ਹੋਇਆ ਕਿ ਤਿੰਨ ਗੁਰ ਮਿਲਿਆ, ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਗੁਰੂ ਮਿਲ ਪਿਆ ਸੱਚੇ ਪਾਤਸ਼ਾਹ, ਟੁੱਟਦਾ ਨਿਰੰਕਾਰ ਤੇ ਗੁਰੂ ਮਿਲਾ ਦਿੰਦਾ ਹੈ। ਤੇ ਅੱਗੇ ਗੁਰੂ ਦੇ ਗਿਆਨ ਨਾਲ ਬੰਦਾ ਸ਼ਰਸ਼ਾਰ ਹੋ ਕੇ ਤਿੰਨ ਜਨਮ ਮਰਨ ਭਉ ਭਾਗਾ, ਵਾਰ ਵਾਰ ਜੰਮਣ ਦਾ ਤੇ ਇਸ ਜੀਵਨ ਚ ਮਰਨ ਦਾ ਜਿਹੜਾ ਡਰ, ਸਭ ਤੋਂ ਵੱਡਾ ਡਰ ਮੌਤ ਦਾ। ਜਿੰਨੇ ਕੰਮ ਅਸੀਂ ਕਰਦੇ ਹਾਂ ਮੌਤ ਤੋਂ ਡਰਦੇ, ਜੇ ਭੁੱਖੇ ਭੁੱਖ ਸਤਾਉਂਦੀ ਹੈ ਇਸ ਕਰਕੇ ਭੁੱਖ ਪੂਰਤੀ ਕਰਦੇ ਹਾਂ, ਕਿਤੇ ਮਰ ਨਾ ਜਾਈਏ, ਡਰਦੇ ਹਾਂ ਤੇ ਡਰ ਡਰ ਕੇ ਕਿਵੇਂ ਮਰ ਨਾ ਜਾਈਏ, ਪੈਰ ਪੈਰ ਤੇ ਡਰ ਨੇ ਸਾਡਾ ਜਿਹੜਾ ਹੈ ਉਹ ਜੂਣਾ ਦੁਰਲਭ ਕੀਤਾ ਹੈ ਮਨਮੁੱਖ ਵਿਅਕਤੀ ਦਾ। ਗੁਰਮੁਖ ਨੂੰ ਪਤਾ ਹੈ ਵੀ ਜਿੰਨੇ ਸਵਾਸ ਮੇਰੇ ਮਾਲਕ ਦੀ ਰਹਿਮਤ ਵਿੱਚ ਗੁਜ਼ਰ ਜਾਣ ਉਨੇ ਚੰਗੇ ਨੇ, ਉਹ ਹਰ ਪਲ ਨੂੰ ਆਖਰੀ ਪਲ ਸਮਝ ਕੇ ਤੁਰਦਾ ਹੈ। ਔਰ ਜਿਹੜਾ ਇਹਨੂੰ ਸਮਝਦਾ ਲੰਬੇਰੀ ਉਮਰ ਹੈ, ਕੋਈ ਨਹੀਂ ਰੱਬ ਦਾ ਨਾਮ ਲੈ ਲਾਂਗੇ, ਉਹ ਭੁਲੇਖੇ 'ਚ ਪਿਆ ਰਹਿੰਦਾ। ਗੁਰਮੁਖ ਮੁਤਾਬਕ ਵਰਤਮਾਨ 'ਚ ਜਿਉਣਾ ਜਿਹੜਾ ਹੈ ਉਹ ਗੁਰਮੁਖ ਵਰਤਦਾ ਹੀ ਵਰਤਮਾਨ ਦੇ ਵਿੱਚ ਹੈ, ਉਹ ਕੱਲ੍ਹ ਦੀ ਚਿੰਤਾ ਨਹੀਂ ਪਿੱਛੇ ਕੀ ਹੋ ਗਿਆ, ਮਾੜਾ ਹੋਇਆ, ਚੰਗਾ ਹੋਇਆ। ਸਿਆਣੇ ਦੋਨੇ ਪੁਰਸ਼ੇ ਗੱਲ ਕਹਿੰਦੇ ਨੇ, ਸਮਾਂ ਤਿੰਨ ਤਰ੍ਹਾਂ ਦਾ, ਇੱਕ ਲੰਘ ਗਿਆ, ਇੱਕ ਆਉਣ ਵਾਲਾ, ਜਿਹੜਾ ਲੰਘ ਗਿਆ ਉਹ ਤਾਂ ਸਾਡੇ ਵੱਸ ਹੀ ਨਹੀਂ, ਜੋ ਹੋ ਗਿਆ ਹੋ ਗਿਆ, ਉਹਨੇ ਮੁੜ ਕੇ ਵੀ ਨਹੀਂ ਆਉਣਾ, ਤੇ ਜਿਹੜਾ ਅੱਗੇ ਹੈ ਉਹਨੇ ਖਰੇ ਮੱਤ ਕੇ ਜਾਪੇ ਸਾ ਆਵੇ ਕਿ ਨਾ, ਅਗਲਾ ਖਰੇ ਆਉਣਾ ਕਿ ਨਹੀਂ ਆਉਣਾ। ਅਸੀਂ ਪਿਛਲੀਆਂ ਪਛਤਾਵਿਆਂ ਨੂੰ ਯਾਦ ਕਰ ਕਰਕੇ ਰੋਂਦੇ ਹਾਂ, ਦੁਖੀ ਹੁੰਦੇ ਹਾਂ, ਜਾਂ ਆਉਣ ਵਾਲੇ ਸਮੇਂ ਦੀਆਂ ਭਵਿੱਖ ਯੋਜਨਾਵਾਂ ਬਣਾ ਬਣਾ ਕੇ ਆਪਣੇ ਵਰਤਮਾਨ ਨੂੰ ਖਰਾਬ ਕਰਦੇ, ਖਰਚ ਕਰਦੇ ਹਨ ਦੋਵਾਂ ਤੇ। ਜਦਕਿ ਵਰਤਮਾਨ ਨੂੰ ਸੰਭਾਲਣਾ ਹੁੰਦਾ ਹੈ, ਜਿੰਨਾ ਸਾਡੇ 50

ਸਾਲ 60 ਸਾਲ 30 ਸਾਲ 40 ਸਾਲ ਜਿੰਨੀ ਉਮਰ ਲੰਘ ਗਈ ਹੈ ਨਾ, ਉਹ ਸਾਡੇ ਵਰਤਮਾਨ ਥਾਣੇ ਲੰਘੀ ਹੈ। ਛਿਨ ਛਿਨ ਗਏ ਕੱਲ ਤੇ ਅਸੀਂ ਆਜ ਜਾਤ ਹੈ ਦੀ ਵਸਤਾ। ਇਸ ਲਈ ਗੁਰਮਤ ਨੇ ਕਿਹਾ ਜੇ ਤੂੰ ਚਾਹੁੰਦਾ ਹੈ ਤੇ ਤੂੰ ਵਰਤਮਾਨ ਨੂੰ ਸੰਭਾਲ, ਇਸ ਵਕਤ ਨੂੰ ਸੰਭਾਲ, ਹੁਣੇ ਸੰਭਾਲ, ਕੱਲ ਤੇ ਨਾ ਛੁਟਕਾਰਾ ਨਹੀਂ ਜੇ ਆਉਂਦਾ ਕਦੇ ਵੀ। ਅੱਜ ਪਲ ਤੁਹਾਡੇ ਕੋਲ ਹੈ, ਗੁਰੂ ਸੱਚੇ ਪਾਤਸ਼ਾਹ ਰਹਿਮਤ ਹੋਈ, ਆਪਾਂ ਹੁਣੇ ਵੇਖੀਏ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ, ਨਾਮ ਬਾਣ ਦੀ ਔਰਖਾ ਚੱਲਦੀ ਪਈ ਹੈ, ਗੁਰੂ ਕੇ ਕੀਰਤਨੀ ਕੀਰਤਨ ਕੱਟ ਕੇ ਗਏ ਨੇ, ਗਿਆਨ ਦੇ ਕੇ ਗਏ ਨੇ, ਤੰਦਰੁਸਤੀ ਮਾਲਕ ਦਿੱਤੀ ਹੋਈ ਤਾਂ ਕਿ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ। ਮੇਰਾ ਮਾਲਕ ਰਹਿਮਤ ਦਾ ਹਰ ਪਲ ਜਿਹੜਾ ਉਸਨੂੰ ਆਨੰਦ ਨਾਲ ਭੋਗਿਆ ਜਾ ਸਕਦਾ। ਸੱਚੇ ਪਾਤਸ਼ਾਹ ਰਹਿਣ ਕਿ ਜਨਮ ਮਰਨ ਦਾ ਭਾਉ ਜਿਹੜਾ ਉਹ ਖਤਮ ਹੋ ਜਾਂਦਾ ਹੈ, ਅੰਦਰੋਂ ਦੁਰਮਤ ਦੂਜੀ ਖੋਈ ਦੂਈ ਭਾਵ ਅਤੇ ਦੁਰਮਤ ਦੋਵੇਂ ਖਤਮ ਹੋ ਜਾਂਦੀਆਂ। ਜਦੋਂ ਨਿਰੰਕਾਰ ਦੇ ਨਾਮ ਨਾਲ ਸਾਂਝ ਬਣਦੀ, ਗੁਰੂ ਨਾਲ ਨੇੜਤਾ ਬਣਦੀ ਹੈ, ਸੋ ਜਨ ਹਰ ਲੈ ਲਾਗਾ। ਇਸ ਤਰ੍ਹਾਂ ਜਿਸ ਦੇ ਨਿਰੰਕਾਰ ਨਾਲ ਅੰਦਰੋਂ ਦੁਰਮਤ ਖਤਮ ਕਰ ਲਈ, ਨਿਰੰਕਾਰ ਦਾ ਉਹਨੇ ਆਪਣੀ ਹਰ ਜਨ ਸੋ ਹਰ ਜਨ ਲਿਵ ਲਾਗਾ, ਉਹ ਨਿਰੰਕਾਰ ਦੇ ਨਾਮ ਨਾਲ ਸਦਾ ਜੁੜ ਗਿਆ, ਉਠਤ ਬੈਠ ਸੋ ਅਤ ਨਾਮ ਵਾਲੀ ਅਵਸਥਾ ਬਣ ਗਈ। ਉਹ ਜਦ ਦੇਖਾਂ ਤਦ ਤੂੰ ਦੀ ਅਵਸਥਾ ਦਾ ਮਾਲਕ ਬਣ ਗਿਆ, ਉਹਦਾ ਨਿਰੰਕਾਰ ਨਾਲੋਂ ਕਦੀ ਵਿਛੋੜਾ ਬਣਦਾ ਹੀ ਨਹੀਂ, ਉਹ ਹਰ ਥਾਂ 'ਤੇ ਉਹਨੂੰ ਮਹਿਸੂਸ ਕਰਦਾ ਹੈ। ਅਤੇ ਜਿਹਨੇ ਨਿਰੰਕਾਰ ਨੂੰ ਆਪਣੇ ਨਾਲ ਹਰ ਥਾਂ ਮਹਿਸੂਸ ਕਰ ਲਿਆ, ਉਹ ਠੱਗੀ ਕਿਹਦੇ 'ਚ ਮਾਰੇਗਾ, ਕਿਹਦੇ ਨਾਲ ਮਾਰੇਗਾ, ਕਿਉਂਕਿ ਨਿਰੰਕਾਰ 'ਤੇ ਘੱਟ ਘੱਟ ਮੈਂ ਹਰ ਜੂ ਬਸ ਇਹ ਅਵਸਥਾ ਬਣ ਜਾਂਦੀ। ਹੁਣ ਕੋਈ ਵੈਰੀ ਨਹੀਂ, ਹੁਣ ਕੋਈ ਦੂਸਰਾ ਨਹੀਂ, ਇਹ ਕੋ ਹੈ ਭਾਈ, ਇਹ ਕੋ ਹੈ ਦੀ ਅਵਸਥਾ ਬਣ ਗਈ। ਸ਼ਹਿਨਸ਼ਾਹ ਰਹਿਮਤ ਕਰਦੇ ਨੇ, ਅੰਦਰੋਂ ਦੁਰਮਤ ਦੂਜੀ ਖੋਈ ਜਨ ਹਰ ਸੋ ਜਨ ਹਰ ਲਿਵ ਲਾਗਾ, ਜਿਨ ਕੋ ਕਿਰਪਾ ਕਿੰਨੀ ਮੇਰੇ ਸਵਾਮੀ। ਇਸ ਤਰ੍ਹਾਂ ਦੀ ਕਿਰਪਾ ਜਿਸ ਨਿਰੰਕਾਰ ਨੇ, ਜਿਸ ਸਵਾਮੀ ਨੇ, ਮਾਲਕ ਨੇ, ਜਿਸ ਗੁਰਮੁਖ ਪਿਆਰੇ 'ਤੇ ਕਰ ਦਿੱਤੀ, ਜਿਸ ਜੀਵ 'ਤੇ ਕਰ ਦਿੱਤੀ। ਤਿੰਨ ਅੰਦਨ ਹਰ ਗੁਣ ਗਾਏ, ਉਹ ਦਿਨ ਰਾਤ ਉਹਦੇ ਰੰਗ ਵਿੱਚ ਉਹਦੇ ਗੁਣ ਗਾਉਂਦੇ ਰਹਿੰਦੇ ਨੇ, ਸੁਹਿਰੜਾ ਗਾਉਂਦੇ ਰਹਿੰਦੇ ਨੇ। ਉਹ ਕੋਈ ਵੀ ਕਰਮ ਕਰਦਿਆਂ ਸ਼ੁਕਰਾਨੇ ਵਿੱਚ ਨੇ, ਖਾਂਦਿਆਂ ਸ਼ੁਕਰਾਨੇ ਵਿੱਚ ਨੇ, ਗੱਡੀ 'ਤੇ ਬਹਿਣ ਲੱਗੇ ਸ਼ੁਕਰਾਨਾ ਹੈ, ਕੋਈ ਅੱਗੋਂ ਮਿਲ ਪਿਆ ਅਤੇ ਸ਼ੁਕਰਾਨਾ ਹੈ, ਬੱਚਿਆਂ ਨੂੰ ਵੇਖਿਆ ਅਤੇ ਉਹਨਾਂ ਨੂੰ ਵੇਖ ਕੇ ਸ਼ੁਕਰਾਨਾ, ਸੱਚੇ ਪਾਤਸ਼ਾਹ ਤੂੰ ਦਿੱਤਾ ਮੈਨੂੰ ਸਭ ਕੁਛ। ਇਹ ਅਵਸਥਾ ਉਹਨਾਂ ਦੀ ਬਣ ਗਈ, ਜਿਨ ਕੋ ਆਂਦਨ ਹਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸਵਾਏ। ਇਸ ਢੰਗ ਨਾਲ ਨਿਰੰਕਾਰ ਦੇ ਨਾਮ ਨੂੰ ਸੁਣਨਾ ਕਰਕੇ ਜੀਵਨ ਸਹਿਜ ਅਵਸਥਾ ਦੇ ਮਾਲਕ ਬਣ ਗਏ। ਹੁਣ ਉਹ ਲਿਵ ਨਿਰੰਕਾਰ ਨਾਲੋਂ ਟੁੱਟਦੀ ਨਹੀਂ, ਲਗਾਤਾਰ ਕੰਮ ਕਰਦਿਆਂ ਕਰਦਿਆਂ ਵੀ, ਸੰਸਾਰ ਦੀ ਕਿਰਤ ਵਿਰਤ ਕਰਦਿਆਂ ਕਰਦਿਆਂ ਵੀ ਨਿਰੰਕਾਰ ਨਾਲ ਜਿਹੜਾ ਨਾਤਾ ਜੁੜਿਆ ਰਹਿੰਦਾ ਹੈ। ਪ੍ਰਭ ਡੋਰੀ ਹੱਥ ਤੁਮਾਰੇ ਵਾਲੀ ਬਾਤ, ਸ਼ਹਿਨਸ਼ਾਹ ਯੁੱਗ ਮੈਂ ਰਾਮ ਨਾਮ ਨਿਸਤਾਰਾ ਕਰਨ ਲੱਗੇ। ਇਸ ਯੁੱਗ ਵਿੱਚ ਇਸ ਸਰੀਰ ਵਿੱਚੋਂ ਜੇ ਨਿਸਤਾਰਾ ਕਰਾਉਣਾ ਤਾਂ ਕੇਵਲ ਅਤੇ ਕੇਵਲ ਰਾਮ ਨਾਮ ਨਿਸਤਾਰਾ, ਨਿਰੰਕਾਰ ਦੇ ਨਾਮ ਨਾਲ ਹੀ ਝਮੇਲੇ ਵਿੱਚੋਂ, ਇਸ ਅਗਨ ਦੇ ਸਾਗਰ ਵਿੱਚੋਂ ਤਰਿਆ ਜਾ ਸਕਦਾ। ਵਾਰ ਵਾਰ ਸੱਚੇ ਪਾਤਸ਼ਾਹ ਨਿਰੰਕਾਰ ਦੇ ਨਾਮ ਦੀ ਬਾਤ ਕਰਦੇ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਅਤੇ ਇਹ ਅਵਸਥਾ ਗੁਰੂ ਦੇ ਪਾਵਨ ਸ਼ਬਦ ਦੀ ਵਿਚਾਰ ਚਰਚਾ ਉਹਨੂੰ ਜਿਸਦੇ ਵਸਾਉਣ ਨਾਲ ਪੈਦਾ ਹੁੰਦੀ ਹੈ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਗੁਰੂ ਦੇ ਸ਼ਬਦ ਦੀ ਵਿਚਾਰ ਸਤਿਕਾਰ ਨਿਰੰਕਾਰ ਦਾ ਨਾਮ ਪਿਆਰਾ ਲੱਗਣਾ ਸ਼ੁਰੂ ਹੋਇਆ। ਜਿਸ ਕਿਰਪਾ ਕਰੇ ਸੋ ਪਾਏ, ਜਿਸ ਤੇ ਨਿਰੰਕਾਰ ਨੇ ਕਿਰਪਾ ਕਰਤੀ ਉਸਨੇ ਇਸ ਅਵਸਥਾ ਨੂੰ ਪ੍ਰਾਪਤ ਕਰ ਲਿਆ। ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲਵਕ ਸਭ ਗਵਾਏ, ਫਿਰ ਸਹਿਜ ਵਿੱਚ ਹੀ ਸਹਿਜ ਰੂਪ ਵਿੱਚ ਉਚੇਚਾ ਨਹੀਂ ਜਪਣਾ ਪੈਂਦਾ, ਉਹਦੀ ਲਿਵ ਜੁੜੀ ਰਹਿੰਦੀ ਹੈ। ਅਤੇ ਕਿਲਵਿਖ ਸਭ ਗਵਾਏ, ਜਿੰਨੇ ਪਾਪ ਸਨ ਸਾਰਿਆਂ ਦਾ ਨਾਸ ਹੋ ਗਿਆ, ਹੁਣ ਬਿਰਤੀ ਪਾਪਾਂ ਵਾਲੇ ਪਾਸੇ ਤੁਰਦੀ ਨਹੀਂ। ਸਭ ਕੋ ਤੇਰਾ ਤੂੰ ਸਭਨਾ ਕਾ, ਹੁਣ ਤੇਰਾ ਤੂੰ ਹਮਾਰਾ, ਉਹਦਾ ਨਾਤਾ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇਰਾ ਹਾਰ ਰੂਹ ਵਾਲਾ ਬਣ ਗਿਆ। ਜੁਗ ਮੈਂ ਰਾਮ ਨਾਮ ਨਿਸਤਾਰਾ, ਕੇਵਲ ਅਤੇ ਕੇਵਲ ਇਸ ਸੰਸਾਰ ਵਿੱਚੋਂ ਨਿਸਤਾਰਾ ਹੈ ਅਤੇ ਨਿਰੰਕਾਰ ਦੇ ਨਾਮ ਨਾਲ ਹੈ।
ਸਾਜ ਨੇ ਆਏ ਬੁੱਠੇ ਕਰ ਮਾਹੀ, ਹੁਣ ਨਿਰੰਕਾਰ ਹਿਰਦੇ ਦਾ ਸ਼ਿਗਾਰ ਬਣ ਗਿਆ, ਆ ਕੇ ਅੰਦਰ ਵਸ ਗਿਆ ਹੈ। ਹਰ ਗੁਣ ਗਾਵੇ ਤਿਪਤ ਅਕਾਈ, ਜਿਉਂ ਜਿਉਂ ਗੁਣ ਗਾਉਂਦਾ ਤਿਉਂ ਤੇ ਤ੍ਰਿਪਤੀ ਹੁੰਦੀ ਜਾਂਦੀ, ਤਿਉਂ ਤੋਂ ਆਨੰਦਿਤ ਜੀਵਨ ਹੁੰਦਾ ਜਾਂਦਾ ਹੈ। ਹਰ ਗੁਣ ਗਾਏ ਸਦਾ ਤ੍ਰਿਪਤਾ ਸੀ, ਫਿਰ ਭੋਖਣ ਲਾਗੇ ਆਏ। ਜਿਉਂ ਜਿਉਂ ਨਿਰੰਕਾਰ ਦੇ ਗੁਣ ਗਾਉਂਦਾ ਤਿਉਂ ਤੋਂ ਤ੍ਰਿਪਤੀ ਜਿਹੜੀ ਅੰਦਰ ਦੀ ਪ੍ਰਾਪਤੀ ਆਨੰਦਤਾ ਪ੍ਰਾਪਤ ਹੋ ਗਈ, ਫਿਰ ਭੁੱਖ ਨਾ ਲੱਗੇ, ਭੁੱਖ ਨਾ ਲੱਗ ਗਿਆ। ਕੋਈ ਸੰਸਾਰੀ ਭੁੱਖ ਫਿਰ ਨੇੜੇ ਨਹੀਂ ਆਉਂਦੀ, ਕੇਵਲ ਰਾਮ ਦੇ ਨਾਮ ਦੀ ਭੁੱਖ ਹੀ ਜਿਹੜੀ ਹੈ ਸਾਰੀਆਂ ਭੁੱਖਾਂ ਨੂੰ ਮਿਟਾ ਦਿੰਦੀ। ਦਹਿ ਦੇ ਸਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ। ਇਸ ਤਰ੍ਹਾਂ ਦੀ ਅਵਸਥਾ ਦੇ ਮਾਲਕ ਜਿਹੜਾ ਜੀਵ ਬਣ ਜਾਂਦਾ ਹੈ, ਸੰਸਾਰ ਅਜਿਹੇ ਵਿਅਕਤੀਆਂ ਨੂੰ ਮਹਾਂਪੁਰ ਕਹਿ ਕੇ ਪੂਜਣਾ ਸ਼ੁਰੂ ਕਰ ਦਿੰਦੀ ਹੈ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਹਰੀ ਤੋਂ ਬਿਨਾਂ ਕੋਈ ਹੋਰ ਨਹੀਂ। ਉਹੀ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਦੇ ਚਰਨਾਂ ਜੋੜਨ ਦੇ ਸਮਰੱਥ ਹੈ। ਸਾਜਨ ਆਏ ਬੁੱਠੇ ਘਰ ਮਾਹੀ, ਇਸ ਤਰ੍ਹਾਂ ਉਹ ਸਾਜਨ ਮੇਰੇ ਤੇ ਤਰੁੱਟ ਪਏ ਨੇ, ਮੇਰੇ ਤੇ ਰਹਿਮਤ ਕੀਤੀ ਹੈ, ਮੇਰੇ ਹਿਰਦੇ ਘਰ ਵਿੱਚ ਆ ਕੇ ਉਹਨਾਂ ਨੇ ਵਾਸਾ ਕਰ ਲਿਆ। ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੀ ਸਭ ਦੀ ਅਵਸਥਾ ਐਸੀ ਬਣ ਜਾਏ, ਨਿਰੰਕਾਰ ਸਾਡੇ ਹਿਰਦੇ ਦਾ ਸ਼ਿਗਾਰ ਬਣ ਜਾਏ, ਸਾਨੂੰ ਉਠਤ ਬੈਠਤ ਸੋਤ ਨਾਮ ਦੀ ਅਵਸਥਾ ਦੇ ਮਾਲਕ ਬਣੀਏ। ਇਹ ਅਰਦਾਸ ਹਿਰਦੇ ਵਿੱਚੋਂ ਨਿਤ ਨਿਕਲੇ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਹੋਈਆਂ ਫੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣਿਆਈਆਂ, ਸ਼ਬਦੋ ਤੰਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰਾ

مات پتا ہم بارک تمری کرپا میں سوکھ کوئی نہ جانے تمرا اچے تیر

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂਦ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਦਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਰ ਚੌਂਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਦ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੁਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬੋ ਚਾਹੇ।

ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ

ਸ੍ਰੀ ਵਾਹਿਗੁਰੂ ਸਾਹਿਬ ਜੀ ਜੇ ਸਾਉ ਚੰਦਾ ਉਗੋ ਵਾਹ ਸੂਰਜ ਚੜ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੇ ਰਸਨਾ ਤੋਂ ਸਰਵਣ ਕੀਤੇ, ਹੁਕਮਨਾਮਾ ਸਰਵਣ ਕੀਤਾ, ਅਰਦਾਸ ਵਿੱਚ ਸ਼ਾਮਲ ਹੋਏ ਹੋ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਬੇਨਤੀ ਹੈ, 15 ਜੂਨ ਨੂੰ ਸੋਮਵਾਰ ਸੰਗਰਾਂਦ ਦਾ ਦਿਹਾੜਾ ਹੈ, ਆਪ ਚੇਚੇ ਤੌਰ ਤੇ ਪਹੁੰਚਦੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 16 ਜੂਨ ਤੋਂ ਲੈ ਕੇ 20 ਜੂਨ ਤੱਕ ਸੰਗਤੀ ਰੂਪ ਵਿੱਚ ਸ਼ਾਮ ਨੂੰ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ ਸੁਖਮਣੀ ਸਾਹਿਬ ਦੇ ਪਾਠ ਰੋਜ਼ਾਨਾ ਸ਼ਾਮੀ ਹੋਇਆ ਕਰਨਗੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਵੱਧ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 18 ਜੂਨ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੇਨਤੀ ਹੈ। ਸਰਬੱਤ ਦੇ ਭਲੇ ਵਾਸਤੇ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਹਜ਼ੂਰੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 386 ਤੋਂ ਅੱਜ ਅੱਗੇ ਸ੍ਰੀ ਸਹਿਜ ਪਾਠ ਆਪਾਂ ਸਰਵਣ ਕਰਨੇ ਹਨ। ਸੋ ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਪਵਿੱਤਰ ਅੰਗ 386 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਸੇਵਾ ਜਾ ਕੇ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਅਨੰਦ ਕਰਹੁ ਪ੍ਰਭ ਕੇ ਗੁਣ ਗਾਵਹੁ ਸਤਿਗੁਰ ਆਪਣਾ ਸਦ ਸਦਾ ਮਨਾਵਹੁ ਰਹਾਉ ਸਤਿਗੁਰ ਕਾ ਸਚ ਸਭ

ਇਹੋ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤੋ ਚਹੁੰ

ਕਰਾਂਗਾ। ਆਪੇ ਪੇੜ ਵਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ, ਜਤ ਕਤ ਪਿੱਖੋਂ ਇੱਕ ਹੈ ਉਹੀ, ਘੱਟ ਘੱਟ ਅੰਤਰ ਆਪੇ।

ਪੂਰਾ ਪਾਇਆ, ਭਰਮ ਮੋਹ ਸਗਲ ਬਿਨਸਾਇਆ, ਆਸਾ ਮਹੱਲਾ ਪੰਜਵਾ, ਜੋ ਤੂੰ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਭਰਮ ਕਹੁ ਕੈਸੇ ਨੇਰਾ, ਸੁਨ ਸੁਨ ਜੀਵਾ ਸੋਏ ਤੁਮਾਰੀ, ਮੋਹਿ ਨਿਰਗੁਣ ਕੋ ਲਿਹੁ ਉਧਾਰੀ ਰਹਾ, ਮਿਟ ਗਿਆ ਦੁਖ ਬਿਸਾਰੀ ਚਿੰਤਾ, ਫਲ ਪਾਇਆ ਜਪ ਗੁਰ ਫਲ ਪਾਇਆ ਜਪ ਸਤਿਗੁਰ ਮੰਤਾ, ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰਖ ਕੰਠ ਪਰੋਏ, ਕਹੁ ਨਾਨਕ ਕੌਣ ਅਹੁ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ, ਆਸਾ ਮਹੱਲਾ ਪੰਜਵਾ, ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ, ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਨ ਹਰ ਰਾਤੇ ਰਹਾ, ਮੋਹ ਭਰਮ ਬੋਹ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਤੇ ਆਇਆ, ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ

तू मेरा करता, सेवक तेरा, शरण गई प्रभु गुणी गहेरा रहा।

ਮਹੱਲਾ ਪੰਜਵਾਂ। ਰੋਵਨ ਹਾਰੈ ਝੂਠ ਕਮਾਨਾ, ਹਸ ਹਸ ਸੋਗ ਕਰਤ ਬੇਗਾਨਾ, ਕੋ ਮੂਆ ਕਾ ਕੈ ਘਰ ਗਾਵਨ, ਕੋ ਰੋਵੈ ਕੋ ਹਸ ਹਸ ਪਾਵਨ ਰਹਾਉ। ਬਾਲ ਵਿਵਸਥਾ ਤੇ ਬਿਰਧਾਨਾ, ਪਹੁੰਚ ਨਾ ਮੁਕਾ ਫਿਰ ਪਛਤਾਨਾ, ਤ੍ਰਿਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਫਿਰ ਅਵਤਾਰਾ। ਕਹੁ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਕਾ ਪਰਵਾਨ। ਆਸਾ ਮਹੱਲਾ ਪੰਜਵਾਂ। ਸੋਏ ਰਹੀ ਪ੍ਰਭ ਖਬਰ ਨਾ ਜਾਨੀ, ਭੌਰ ਭਇਆ ਬਹੁਰ ਪਛਤਾਨੀ, ਪ੍ਰੈ ਪ੍ਰੇਮ ਸਹਿਜ ਮਨ ਅਨੰਦ ਧਰੂ ਰੀ, ਪ੍ਰਭ ਮਿਲਬੇ ਕੀ ਲਾਲਸਾ, ਤਾਤੇ ਆਲਸ ਕਹਾਂ ਕਰੂ ਰੀ ਰਹਾਓ।

ਆਸਾ ਮਹੱਲਾ ਪੰਜਵਾਂ ਠਾਕੁਰ ਸਿਉਂ ਜਾ ਕੀ ਬਨ ਆਈ ਭੋਜਨ ਪੂਰਨ ਰਹੇ ਅਗਾਈ ਕਛੂ ਨ ਥੋਰਾ ਹਰ ਭਗਤਨ ਕਉ ਖਾਤ ਖਰਚਤ ਬਿਲਛਤ ਦੇਵਨ ਕਉ ਰਹਾਉ ਜਾ ਕਾ ਧਨੀ ਅਗਮ ਗੁਸਾਈ ਮਾਨੁਕ ਕੀ ਕਹੁ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਲ

ਮਹੱਲਾ ਪੰਜਵਾਂ। ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਹਾ ਸੁਖ ਪਾਇਆ। ਮਿਟ ਗਈ ਗਣਤ ਬਿਨਾ ਸਿਉ ਸੰਸਾਰ, ਨਾਮ ਰਤੇ ਜਨ।

ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਅਨ ਦਿਨ ਮੂਸਾ ਲਾਜ ਟੁਕਾਈ ਕਿਰਤ ਕੂਪ ਮਹਿ ਖਾਹੇ ਬਿੰਢਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਿੰਗ ਰੰਗ ਅਨਿਕ ਰੰਗ ਮਾਇਆ ਕੀ ਚਿਤਵਤ ਕਬੂ ਨ ਸਿਮਰੈ ਸਾਰੰਗ ਪਾਨੀ ਰਹਾਉ ਧਰੁਮ ਕੀ ਛਾਇਆ ਨਿਸ਼ਚਲ ਗ੍ਰਹਿ ਬੰਧਿਆ ਕਾਲ ਕੈ ਫਾਸ ਸਖਤ ਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਲਾਇਆ ਸੋ ਥਾਨ ਮੂੜ ਨਿਸ਼ਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋ ਤੁਕੇ ਨੌ ਉਨ ਕੈ ਸੰਗ ਤੂੰ ਕਰਤੀ ਕੇਲ ਉਨ ਕੈ ਸੰਗ ਹਮ

ਉੱਚੇ ਮੰਦਰ ਮਹਿਲ ਅਰਰਾਨੀ, ਹਸਤ ਘੋੜੇ ਜੋੜੇ ਮਨ ਭਾਨੀ, ਵੱਡ ਪਰਿਵਾਰ ਪੂਤ ਅਰਧੀਆ, ਮੋਹੇ ਪਚੇ ਪਚ

ਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕੋ ਮੋਹ ਹੈ ਬਾਟ ਘਾਟ ਗ੍ਰਹਿ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕਹਿ ਮਿੱਠੀ ਗੁਰ ਪ੍ਰਸਾਦ ਮੈਂ ਖੋਟੀ ਡੀਠੀ ਅਗਰ ਕੁਸਕੇ ਵੱਡੇ

ਸਾਰ ਸੰਤ ਰਹਿਤ ਸੁਨੋ ਮੇਰੇ ਭਾਈ ਵਾਕੀ ਮਹਿਮਾ ਕਥਨ ਨਾ ਜਾਈ ਰਹਾਉ ਵਰਤਨ ਜਾ ਕੇ ਕੇਵਲ ਨਾਮ ਅਨੰਦ ਰੂਪ ਕੀਰਤਨ ਬਿਸਰਾਮ ਮਿੱਤਰ ਸਤਰ ਜਾ ਕੇ ਏਕ ਸਮਾਨੈ ਪ੍ਰਭ ਆਪਣੇ ਬਿਨੇ ਅਵਰ ਨਾ ਜਾਣੈ ਕੋਟ ਕੋਟ ਅਗ ਕਾਟਣ ਹਾਰਾ ਦੁੱਖ ਦੂਰ ਕਰਨ ਜੀ।

ਮਹੱਲਾ ਪੰਜਵਾਂ ਸਗਲ ਸੂਖ ਜਪੇ ਕੈ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਓਏ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪ੍ਰਗਾਸਾ ਤਾ ਕੀ ਗਤਮਿਤ ਕਹਿਣ ਨਾ ਜਾਵੈ ਰਹਾਉ ਵਰਤ ਨੇਮ ਮੱਜਨ ਤਿਸ ਪੂਜਾ ਵੇਦ ਪੁਰਾਨ ਤਿਨ ਸਿਮਰਤ ਸੁਨੀਜਾ ਮਹਾਪੁਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋਜਨ ਸਗਲੇ ਭਵਨ ਪਤਿਤ ਪੁਨੀਤ ਤਾਕੀ ਪਗਰੇਨ ਜਾਕੂ ਭੇਟਿਓ ਹਰ ਹਰ ਰਾਏ ਤਾਕੀ ਗਤਮਿਤ ਕਥਨ ਨਾ ਜਾਏ ਆਠ ਪਹਿਰ ਕਰ ਜੋੜ ਧਿਆਵੋ ਉਨ ਸਾਧਾ ਕਾ ਦਰਸ਼ਨ ਪਾਵੋ ਮੋਹੇ ਗਰੀਬ ਕੋ ਲਿਹੋਰ ਲਾਏ ਨਾਨਕ ਆਏ ਪਏ ਸਰਣਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ

ਰਹਾਉ। ਜਾਕੇ ਮਸਤਕ ਲਿਖਿਆ ਭਾਗ, ਕਹੁ ਨਾਨਕ ਤਾਕਾ ਥਿਰ ਸੁਹਾਗ। ਆਸਾ ਮਹੱਲਾ ਪੰਜਵਾਂ। ਮੀਠੀ ਆਗਿਆ ਫਿਰ ਕੀ ਲਾਗੀ, ਸੌਕਣ ਘਰ ਕੀ ਕੰਤ ਤਿਆਗੀ। ਪ੍ਰੈ ਸੁਹਾਗਣ ਸਿਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਭਲੋ ਭਇਓ ਪ੍ਰੈ ਕਹਿਆ ਮਾਨਿਆ, ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾਉ। ਹਉ ਬੰਦੀ ਪ੍ਰੈ ਖਿਜਮਤਦਾਰ, ਉਹ ਅਵਿਨਾਸੀ ਅਗਮ ਅਪਾਰ। ਲੇ ਪੱਖਾ ਪ੍ਰੈ ਝੱਲੋਂ ਪਾਏ, ਭਾਗ ਗਏ ਪੰਚ ਦੂਤ ਲਾਵੇ। ਨਾ ਮੈਂ ਕੁੱਲ ਨਾ ਸੁਭਾਵੰਤ, ਕਿਆ ਜਾਨਾ ਕਿਉਂ ਭਾਨੀ ਕੰਤ। ਮੋਹੇ ਅਨਾਥ ਗਰੀਬ ਨਿਮਾਨੀ, ਕੰਤ ਪਕਰ ਹਮ ਕੀ ਨੀਰਾਨੀ। ਜਬ ਮੁਖ ਪ੍ਰੀਤਮ

ਪਾਇਠ ਗੌਲੀ ਸਭ ਜਗ ਜੋਹਿਆ, ਬ੍ਰਹਮਾ ਵਿਸ਼ਨ ਮਹਾਂਦੇਵ ਮੋਹਿਆ, ਗੁਰਮੁਖ ਨਾਮ ਲੱਗੇ ਸੇ ਸੋਹਿਆ, ਵਰਤ ਨੇਮ ਕਰਤਾ ਕੇ ਪੁਨਹ ਚਰਨਾ, ਤਟ ਤੀਰਥ ਭਵੇ ਸਭ ਧਰਨਾ, ਸੇ ਉਬਰੇ ਜੇ ਸਤਿਗੁਰ ਕੀ ਸਰਨਾ, ਮਾਇਆ ਮੋਹੇ ਸਭੂ ਜਗ ਬਾਧਾ, ਹਉ ਮੈਂ ਪਚੈ ਮਨ ਮੁਖ ਮੂਰ ਆਖਾ, ਗੁਰੂ ਨਾਨਕ ਬਹਾ ਪਕਰ ਹਮ ਰਾਖਾ, ਆਸਾ ਮਹੱਲਾ ਪੰਜਵਾਂ, ਸਰਬ ਦੁਖ ਜਬ ਬਿਸਰੈ ਸੁਆਮੀ, ਈਹਾ ਊਹਾਂ ਕਾਮਨਾ ਪ੍ਰਾਣੀ, ਸੰਤ ਤ੍ਰਿਪਤਾ ਸੇ ਹਰ ਹਰ ਧਿਆਇ, ਕਰ ਕਿਰਪਾ ਆਪਣੇ ਨਾਈ ਲਾਏ, ਸਰਬ ਸੁਖ ਪ੍ਰਭ ਤੁਮਰੀ ਰਜਾਇ ਰਹਾਉ, ਸੰਗ ਹੋਵਤ ਕਉ ਜਾਨਤ ਦੂਰ, ਸੋ ਜਨ ਮਰਤਾ ਨਿਤ ਨਿਤ ਝੂਰ, ਜਿਨ ਸਭ ਕਿਛ ਦੀਆ ਤਿਸ ਚਿਤਵਤ ਨਾਹੀ।

ਰਸਨਾ ਚਾਖੇ। ਵੱਡਾ ਭਾਗ ਪੂਜ ਗੁਰਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਗੁਰ ਨਾਨਕ ਜਾਕੋ ਭਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਉਦਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ। ਦਸੀ ਮਾਸੀ ਹੁਕਮ

ਮਹੱਲਾ ਪੰਜਵਾਂ। ਗੁਰ ਪੂਰੇ ਰਾਖਿਆ ਦੇਹਾਤ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਗੁਰ ਗੁਰ ਜਪੀ, ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ ਰਾਓ। ਸਰਨ

ਦਾਨਾ ਰਾਵ ਭਾਕਟ ਸੱਚਾ ਸੋਈ ਹੈ ਜਿਸ ਹਰ ਧਨ ਅੰਤਰ ਸੋ ਛੁਟੈ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਵੇਕ ਸਤ ਸਰ ਉਹ ਆਦਿ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਭਨਾ ਪਰਿਵਾਰਾਂ ਨੂੰ ਪ੍ਰਦਾਨ ਕਰਨ, ਰਹਿਮਤਾਂ ਕਰਕੇ ਨਿਵਾਜਨ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ, ਭੁੱਲਾਂ ਨਾ ਚਿਤਾਰਦੇ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਮਸਕਾਰ ਜੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸਤਿਕਾਰ ਜੀ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਮੀ ਨੇ ਕੀਰਤਨ ਸਰਨ ਪਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਦੀ ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸੁਭਾਇਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸੱਚ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੰਗ ਸੰਦਾ, ਤੈਨੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਰਾਜ ਕਿਲਾਵਲ ਤੇ ਰਾਮ ਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਬਨਾਸੀ ਅਵਗਤ

importa.

ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਦੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨਹੀਂ ਜਾਂ ਨਹੀਂ, ਡਜ਼ ਨਾਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਸਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦਿਓ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈਠਤ

ਸੋ ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ। ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰ ਹੈ। ਪਰਮਾਤਮਾ ਤਾਂ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨੇ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ। ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰੂ ਮਾਤ ਕਿਰਪਾ ਕਰਨ, ਫੁੱਲਾਂ ਚੋਂ ਦੀ ਖਿਮਾ, ਸੰਤ

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼ ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਤੁਮਰੀ ਸਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਪਰਮ ਸਤਿਕਾਰਯੋਗ ਸਾਧਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਣਾ ਕੀਰਤਨ ਸਰਵਣ ਕਰਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਨਹਿਰੀ ਅਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿੰਦ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਸ 3 ਸ਼ਬਦ ਇਲਾਹੀ ਬਾਣੀ ਦੇ 3 ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਅੰਕਾਰ ਸਿੰਘ ਜੀ ਅਤੇ 8:30 ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਸਮਾਂ ਹੁਕਮ ਹੋਇਆ ਸੀ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ। ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹ ਹੋ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।

ਸਾਹਿਬ ਜੀ ਸਭ ਕੁਛ ਆਪੇ ਆਪ ਹੈ, ਦੂਜਾ ਅਵਰਨਾ ਕੋਈ, ਜਿਉਂ ਬੁਲਾਏ ਤਿਉਂ ਬੋਲੀ ਹੈ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਹਰ ਕੀ ਵਡਿਆਈ ਹੋ ਆਖ ਨਾ ਸਾਕਾਂ, ਹੋ ਮੂਰਖ ਮੁਗਧ ਨੀ ਜਾਣ, ਜਨ ਨਾਨਕ ਕੋ ਬਖਸ਼ ਲੈ ਮੇਰੇ ਸਵਾਮੀ।

जनक राज बरताया सात जुग आलीना गुर संग

धन्यवाद।

सिमरत जेबी मोताजी पप्पू सिंह जैसे सर्व के

from the

अपनी घर में

istiyorlar.

ਜਪ

Amen.

Thank you.

Amen.

ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਰਹੇ।